0: SBS, a world of difference. You're with SBS Punjabi on mobile, online, and on radio.
1: Tusi SBS Punjabi naal mobile, online, ade radio dwara jude ho.
2: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਅਤੇ ਲੈ ਕੇ ਆ ਚੁੱਕਾ ਹਾਂ ਅੱਜ ਦਾ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ। ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਹੈ ਦਿਨ? ਦਿਨ ਮੰਗਲਵਾਰ ਦਾ, ਤਾਰੀਖ ਹੋ ਚੁੱਕੀ ਹੈ 19 ਮਈ 2026। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਵੋਈ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 04397997 ਤੇ, ਯਾਨੀ ਕਿ 04397997 ਤੇ ਆਪਣੇ ਨਾਮ ਦੇ ਨਾਲ। ਸੋ ਇੱਕ ਹਫ਼ਤਾ ਹੋਰ ਨਵਾਂ ਸ਼ੁਰੂ ਹੋ ਚੁੱਕਾ ਹੈ। ਕਿਵੇਂ ਰਹੀ ਸ਼ੁਰੂਆਤ ਇਸ ਵੀਕ ਦੀ, ਦੱਸਿਓ ਜ਼ਰੂਰ। ਆਓ ਹੁਣ ਜਾਣ ਲੈਂਦੇ ਹਾਂ ਅੱਜ ਦੇ ਸਾਡੇ ਸ਼ੋਅ ਬਾਰੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਜੈਨ ਜ਼ੀ ਅਤੇ ਟੈਕਨੋਲੋਜੀ ਦੀ ਕਿ ਜੈਨ ਜ਼ੀ ਐਨਾਲੋਗ ਡਿਵਾਈਸਿਸ ਨੂੰ ਟ੍ਰੈਂਡ ਵਿੱਚ ਕਿਉਂ ਲਿਆ ਰਹੇ ਨੇ, ਕਿਉਂ ਦੁਬਾਰਾ ਵਾਪਸ ਆ ਗਏ ਨੇ ਤਾਰਾਂ ਵਾਲੇ ਹੈੱਡਫੋਨਸ। ਫਿਰ ਇਸ ਤੋਂ ਬਾਅਦ ਹਰ ਮੰਗਲਵਾਰ ਦੀ ਤਰ੍ਹਾਂ ਪਾਕਿਸਤਾਨ ਡਾਇਰੀ ਦੇ ਵਿੱਚ ਦੱਸਾਂਗੇ ਪਾਕਿਸਤਾਨ ਅਤੇ ਲਹਿੰਦੇ ਪੰਜਾਬ ਤੋਂ ਤਾਜ਼ਾ ਖ਼ਬਰਾਂ। ਫਿਰ ਇੰਟਰਵਿਊ ਸੈਗਮੈਂਟ ਦੇ ਵਿੱਚ ਕਰਵਾਵਾਂਗੇ ਗੱਲਬਾਤ ਇੱਕ ਅਜਿਹੇ ਅਤੇ ਖਾਸ ਸ਼ਖਸ ਦੇ ਨਾਲ ਜੋ 1968 ਦੇ ਵਿੱਚ ਆਸਟ੍ਰੇਲੀਆ ਦੇ ਪਹਿਲੇ ਬਣੇ ਗੁਰਦੁਆਰਾ ਸਾਹਿਬ ਦੀ ਜਦੋਂ ਮੀਟਿੰਗ ਹੋਈ ਸੀ ਅਤੇ ਰਜਿਸਟਰ ਸ਼ੁਰੂ ਕੀਤਾ ਗਿਆ ਸੀ ਤਾਂ ਉਸ ਵਕਤ ਇਹ ਸ਼ਖਸ 11 ਸਾਲ ਦਾ ਇੱਕ ਬੱਚਾ ਸੀ ਅਤੇ ਉੱਥੇ ਮੌਜੂਦ ਸੀ। ਰਜਿਸਟਰ ਦੇ ਪਹਿਲੇ ਪੰਨੇ ਤੇ ਇਹਨਾਂ ਦੇ ਦਸਤਖਤ ਸਨ ਅਤੇ ਹੁਣ 58 ਸਾਲਾਂ ਬਾਅਦ ਜਦੋਂ ਪਹਿਲਾ ਰਜਿਸਟਰ ਮੁਕੰਮਲ ਹੋਇਆ ਹੈ ਅਤੇ ਵਿਅਕਤੀ ਅੱਜ 70 ਸਾਲਾਂ ਦਾ ਹੋ ਚੁੱਕਿਆ ਹੈ ਅਤੇ ਉਸੇ ਰਜਿਸਟਰ ਦੇ ਆਖਰੀ ਪੰਨੇ ਤੇ ਵੀ ਇਹਨਾਂ ਦੇ ਫਿਰ ਤੋਂ ਸਿਗਨੇਚਰ ਨੇ। ਇਹ ਖਾਸ ਗੱਲਬਾਤ ਤੁਹਾਨੂੰ ਸੁਣਾਵਾਂਗੇ। ਇਸ ਤੋਂ ਇਲਾਵਾ ਦੱਸਾਂਗੇ ਕਿ ਫੈਮਿਲੀ ਡਿਸਪਿਊਟ ਰੈਜ਼ੋਲੂਸ਼ਨ ਕੀ ਹੈ, ਖਾਸ ਕਰਕੇ ਬੱਚਿਆਂ ਦੀ ਪਰਵਰਿਸ਼ ਵਾਲੇ ਮਾਮਲਿਆਂ ਵਿੱਚ ਕਿੰਨੀ ਲਾਜ਼ਮੀ ਹੈ। ਸ਼ੋਅ ਦੇ ਵਿੱਚ ਚੱਲਣਗੇ ਪੰਜਾਬੀ ਗੀਤ ਵੀ ਅਤੇ ਤੁਸੀਂ ਵੀ ਦਿਓ ਮੇਰਾ ਸਾਥ ਅਤੇ ਕਰ ਦਿਓ ਮੈਸੇਜ 04397997 ਤੇ ਆਪਣੇ ਨਾਮ ਦੇ ਨਾਲ। ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖ਼ਬਰਾਂ ਵੱਲ।

0: SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 19 ਮਈ 2026 ਦਿਨ ਮੰਗਲਵਾਰ ਦਾ। ਮੈਂ ਹਾਂ ਪੁਨੀਤ ਟਿੰਗਰਾ। ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ। ਸਿਡਨੀ ਦੇ ਦੱਖਣ ਪੱਛਮੀ ਇਲਾਕੇ ਦੇ ਵਿੱਚ ਸੋਮਵਾਰ ਰਾਤ ਇੱਕ ਘਰ ਦੇ ਅੰਦਰ ਇੱਕ ਔਰਤ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਇੱਕ ਵਿਅਕਤੀ ਤੇ ਕਤਲ ਦੇ 3 ਮਾਮਲੇ ਦਰਜ ਕੀਤੇ ਗਏ ਨੇ। ਇਹ ਵਿਅਕਤੀ ਫਿਲਹਾਲ ਪੁਲਿਸ ਦੀ ਹਿਰਾਸਤ ਵਿੱਚ ਹੈ ਅਤੇ ਇਸ ਨੂੰ ਅੱਜ ਮੰਗਲਵਾਰ ਕੈਂਬਲ ਟਾਊਨ ਲੋਕਲ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਪੁਲਿਸ ਨੂੰ ਸੋਮਵਾਰ ਰਾਤ ਕਰੀਬ 8 ਵਜੇ ਕੈਂਬਲ ਟਾਊਨ ਦੇ ਇੱਕ ਘਰ ਦੇ ਵਿੱਚ ਬੁਲਾਇਆ ਗਿਆ ਸੀ, ਜਿੱਥੇ ਅੰਦਰੋਂ ਦੋ ਬੱਚਿਆਂ ਅਤੇ ਇੱਕ ਮਹਿਲਾ ਦੀਆਂ ਲਾਸ਼ਾਂ ਬਰਾਮਦ ਹੋਈਆਂ। ਉਹਨਾਂ ਨੇ ਇੱਕ 47 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਪਹਿਲਾਂ ਪੁਲਿਸ ਦੀ ਨਜ਼ਰ ਵਿੱਚ ਨਹੀਂ ਸੀ ਅਤੇ ਉਸ ਵਿੱਚ ਮਾਨਸਿਕ ਸਿਹਤ ਨਾਲ ਜੁੜੀ ਕੋਈ ਸਮੱਸਿਆ ਵੀ ਸਾਹਮਣੇ ਨਹੀਂ ਆਈ ਹੈ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਸਿਡਨੀ ਦੇ ਵਿੱਚ ਹੋਏ ਤਿਹਰੇ ਕਤਲ ਮਾਮਲੇ ਤੋਂ ਬਾਅਦ ਘਰੇਲੂ ਹਿੰਸਾ ਰੋਕਥਾਮ ਦੇ ਲਈ ਹੋਰ ਫੰਡਿੰਗ ਦੇਣ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਹੈ। ਉਹਨਾਂ ਨੇ ਇਸ ਘਟਨਾ ਨੂੰ ਹੈਰਾਨ ਕਰਨ ਵਾਲਾ ਅਪਰਾਧ ਦੱਸਿਆ ਅਤੇ ਕਿਹਾ ਕਿ ਲੋਕਾਂ ਦਾ ਗੁੱਸੇ ਵਿੱਚ ਹੋਣਾ ਅਤੇ ਦੁਖੀ ਹੋਣਾ ਬਿਲਕੁਲ ਜਾਇਜ਼ ਹੈ। ਫਰੰਟਲਾਈਨ ਸੇਵਾਵਾਂ ਨਾਲ ਜੁੜੀਆਂ ਸੰਸਥਾਵਾਂ ਵੱਲੋਂ ਆਪਣੇ ਕੰਮ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਵਧੇਰੇ ਫੰਡਿੰਗ ਦੀ ਮੰਗ ਕੀਤੀ ਜਾ ਰਹੀ ਹੈ। ਮਿਸਟਰ ਮਿੰਸ ਦਾ ਕਹਿਣਾ ਹੈ ਕਿ ਜ਼ਮਾਨਤ ਕਾਨੂੰਨਾਂ ਦੇ ਵਿੱਚ ਸੁਧਾਰ ਮਦਦ ਕਰਨ ਲਈ ਤਿਆਰ ਕੀਤੇ ਗਏ ਨੇ ਅਤੇ ਪੁਲਿਸ ਅਤੇ ਫਰੰਟਲਾਈਨ ਸੇਵਾ ਪ੍ਰਦਾਤਾਵਾਂ ਲਈ ਵਧੇਰੇ ਫੰਡਿੰਗ ਦਿੱਤੀ ਗਈ ਹੈ। ਪਰ ਉਹ ਫਿਰ ਵੀ ਇਹ ਦੇਖਣਗੇ ਕਿ ਹੋਰ ਕੀ ਕੁਝ ਕਰਨ ਦੀ ਲੋੜ ਹੈ।
1: Understandably, and for understandable reasons, it's not enough, and they've made that point. So we'll look at it very closely. I'll try and do everything I possibly can to ensure we don't see repeats of this, but I can't promise it. I can't promise it because despite the best efforts and the tireless dedication of New South Wales Police and domestic violence prevention officers, it continues to happen and it's heartbreaking.
0: ਦੱਖਣੀ ਆਸਟ੍ਰੇਲੀਆ ਸਰਕਾਰ ਨੇ ਕਿਹਾ ਹੈ ਕਿ ਸੂਬੇ ਦੀ ਚੋਣ ਸੰਬੰਧੀ ਆਉਣ ਵਾਲੀ ਸਮੀਖਿਆ ਦੇ ਵਿੱਚ ਫਸਟ ਨੇਸ਼ਨਸ ਵੌਇਸ ਟੂ ਪਾਰਲੀਮੈਂਟ ਦੀ ਵੋਟਿੰਗ ਪ੍ਰਕਿਰਿਆ ਦੀ ਵੀ ਜਾਂਚ ਕੀਤੀ ਜਾਵੇਗੀ। ਇਹ ਫੈਸਲਾ ਉਸ ਵੇਲੇ ਆਇਆ ਹੈ ਜਦੋਂ ਦੋਸ਼ ਲੱਗੇ ਹਨ ਕਿ ਕੁਝ ਆਦਿਵਾਸੀ ਵੋਟਰਾਂ ਨੂੰ ਪੋਲਿੰਗ ਕੇਂਦਰਾਂ ਤੇ ਬੇਇੱਜ਼ਤ ਕੀਤਾ ਗਿਆ ਅਤੇ ਉਹਨਾਂ ਦੀ ਆਦਿਵਾਸੀ ਪਛਾਣ ਬਾਰੇ ਸਵਾਲ ਕੀਤੇ ਗਏ। ਇਸ ਦੇ ਨਾਲ ਚੁਣੀ ਹੋਈ ਵੌਇਸ ਮੈਂਬਰ ਡੈਬ ਮੋਇਲ ਨੇ ਦਾਅਵਾ ਕੀਤਾ ਕਿ ਕੁਝ ਫਸਟ ਨੇਸ਼ਨਸ ਲੋਕਾਂ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵੀ ਵਾਂਝਾ ਰੱਖਿਆ ਗਿਆ ਸੀ। ਦੱਖਣੀ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ ਫਸਟ ਨੇਸ਼ਨਸ ਵੌਇਸ ਲਈ ਕੇਵਲ 11% ਆਦਿਵਾਸੀ ਵੋਟਰ ਹੀ ਪੋਲਿੰਗ ਬੂਥਾਂ ਤੱਕ ਪਹੁੰਚੇ ਨੇ। ਪ੍ਰੀਮੀਅਰ ਪੀਟਰ ਮਲੀਨਾ ਉਸਕਸ ਦਾ ਕਹਿਣਾ ਹੈ ਕਿ ਚੋਣਾਂ ਦੀ ਬਰੀਕੀ ਨਾਲ ਸਮੀਖਿਆ ਕੀਤੀ ਜਾ ਰਹੀ ਹੈ। ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਵਿਸ਼ਵ ਸਿਹਤ ਸੰਗਠਨ ਯਾਨੀ WHO ਵੱਲੋਂ ਇਬੋਲਾ ਨੂੰ ਅੰਤਰਰਾਸ਼ਟਰੀ ਸਿਹਤ ਐਮਰਜੈਂਸੀ ਘੋਸ਼ਿਤ ਕਰਨ ਤੋਂ ਬਾਅਦ ਅਮਰੀਕਾ ਨੇ ਇਬੋਲਾ ਪ੍ਰਭਾਵਿਤ ਖੇਤਰਾਂ ਤੋਂ ਆਉਣ ਵਾਲੇ ਹਵਾਈ ਯਾਤਰੀਆਂ ਦੀ ਜਾਂਚ ਕਰਨ ਅਤੇ ਪ੍ਰਭਾਵਿਤ ਦੇਸ਼ਾਂ ਲਈ ਵੀਜ਼ਾ ਸੇਵਾਵਾਂ ਅਸਥਾਈ ਤੌਰ ਤੇ ਬੰਦ ਕਰਨ ਦਾ ਐਲਾਨ ਕੀਤਾ ਹੈ। ਸੋਮਵਾਰ ਤੱਕ ਅੰਕੜਿਆਂ ਦੇ ਮੁਤਾਬਕ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਯਾਨੀ DRC ਦੇ ਵਿੱਚ 118 ਤੋਂ ਵੱਧ ਮੌਤਾਂ ਅਤੇ 300 ਸ਼ੱਕੀ ਮਾਮਲੇ ਸਾਹਮਣੇ ਆ ਚੁੱਕੇ ਨੇ ਅਤੇ ਗੁਆਂਢੀ ਦੇਸ਼ ਯੁਗਾਂਡਾ ਦੇ ਵਿੱਚ ਇੱਕ ਮੌਤ ਅਤੇ ਇੱਕ ਸ਼ੱਕੀ ਮਾਮਲਾ ਦਰਜ ਕੀਤਾ ਗਿਆ ਹੈ। DRC ਦੇ ਵਿੱਚ ਕੰਮ ਕਰ ਰਹੇ ਇੱਕ ਅਮਰੀਕੀ ਨਾਗਰਿਕ ਦਾ ਇਬੋਲਾ ਟੈਸਟ ਪੋਜ਼ਿਟਿਵ ਆਇਆ ਅਤੇ ਉਸ ਨੂੰ ਇਲਾਜ ਦੇ ਲਈ ਹੁਣ ਜਰਮਨੀ ਭੇਜਿਆ ਜਾ ਰਿਹਾ ਹੈ, ਜਦੋਂ ਕਿ ਹੋਰ 6 ਲੋਕਾਂ ਨੂੰ ਨਿਗਰਾਨੀ ਲਈ ਉੱਥੋਂ ਬਾਹਰ ਕੱਢਿਆ ਜਾ ਰਿਹਾ ਹੈ। ਪਬਲਿਕ ਹੈਲਥ ਯਾਨੀ ਜਨਤਕ ਸਿਹਤ ਦੇ ਮਾਹਰ ਇਸ ਸਥਿਤੀ ਦੇ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਵਿਸ਼ਵ ਵਿਆਪੀ ਯਤਨਾਂ ਦੀ ਆਲੋਚਨਾ ਕਰ ਰਹੇ ਨੇ ਅਤੇ ਇਸ ਨੂੰ ਬਹੁਤ ਹੀ ਸੁਸਤ ਦੱਸ ਰਹੇ ਨੇ। ਅਤੇ ਅੱਜ ਦੀ ਵੱਡੀ ਅਤੇ ਆਖਰੀ ਖਬਰ ਪੰਜਾਬ ਤੋਂ। ਗਰਮੀ ਨੇ ਪੂਰੇ ਜ਼ੋਰਾਂ ਸ਼ੋਰਾਂ ਨਾਲ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਨੇ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਵਿੱਚ ਗਰਮ ਹਵਾਵਾਂ ਚੱਲਣ ਦੇ ਸੰਕੇਤ ਦਿੱਤੇ ਨੇ। ਇਸ ਦੇ ਨਾਲ ਹੀ ਆਉਣ ਵਾਲੇ ਪੂਰੇ ਹਫ਼ਤੇ ਯਾਨੀ ਅੱਜ ਤੋਂ ਲੈ ਕੇ ਐਤਵਾਰ ਤੱਕ ਦੇ ਲਈ ਯੈਲੋ ਹੀਟ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਵੱਖ ਵੱਖ ਥਾਵਾਂ ਤੇ ਲੂ ਦੀ ਤਪਸ਼ ਰਹੇਗੀ। ਰਾਹਤ ਦੀ ਕੋਈ ਉਮੀਦ ਨਹੀਂ ਹੈ ਕਿਉਂਕਿ ਪੂਰੇ ਇਲਾਕੇ ਦੇ ਵਿੱਚ ਲਗਾਤਾਰ 7 ਦਿਨਾਂ ਤੱਕ ਕਿਧਰੇ ਵੀ ਮੀਂਹ ਪੈਣ, ਝੱਖੜ ਆਉਣ ਜਾਂ ਤੇਜ਼ ਹਵਾਵਾਂ ਚੱਲਣ ਦੀ ਕੋਈ ਸੰਭਾਵਨਾ ਨਹੀਂ ਹੈ। ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ ਸੋਮਵਾਰ ਨੂੰ 42°C ਤੱਕ ਪਹੁੰਚ ਗਿਆ, ਜੋ ਕਿ ਇਸ ਮੌਸਮ ਦੇ ਆਮ ਤਾਪਮਾਨ ਨਾਲੋਂ 3.1° ਜ਼ਿਆਦਾ ਹੈ। ਇਸ ਸੀਜ਼ਨ ਦੇ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਚੰਡੀਗੜ੍ਹ ਦੇ ਵਿੱਚ ਦਿਨ ਦਾ ਤਾਪਮਾਨ ਲੂ ਦੇ ਤਹਿ ਪੱਧਰ ਨੂੰ ਪਾਰ ਕਰ ਗਿਆ ਹੈ। ਉੱਥੇ ਇਸ ਵੇਲੇ ਪੰਜਾਬ ਭਰ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਦੇ ਨਾਲੋਂ 3.1°C ਜ਼ਿਆਦਾ ਚੱਲ ਰਿਹਾ ਹੈ। ਇਸ ਦੌਰਾਨ ਸਭ ਤੋਂ ਵੱਧ ਗਰਮੀ ਬਠਿੰਡਾ ਦੇ ਵਿੱਚ ਰਿਕਾਰਡ ਕੀਤੀ ਗਈ, ਜਿੱਥੇ ਪਾਰਾ 47°C ਤੱਕ ਪਹੁੰਚ ਗਿਆ, ਜੋ ਇਸ ਸੀਜ਼ਨ ਦੇ ਵਿੱਚ ਪੂਰੇ ਸੂਬੇ ਦਾ ਸਭ ਤੋਂ ਜ਼ਿਆਦਾ ਤਾਪਮਾਨ ਹੈ। ਫਿਲਹਾਲ ਅੱਜ ਦੇ ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਸੋ ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ SBS ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਦਿਨ ਮੰਗਲਵਾਰ ਦਾ, ਸੋ ਮੈਨੂੰ ਮੈਸੇਜ ਕਰ ਦਿਓ ਆਪਣੇ ਨਾਮ ਦੇ ਨਾਲ 04939977 'ਤੇ। ਅਤੇ ਕਿਵੇਂ ਰੱਖ ਰਹੇ ਹੋ ਖਿਆਲ ਫਿਰ ਠੰਡ ਦੇ ਵਿੱਚ ਆਪਣੇ ਆਪ ਦਾ ਅਤੇ ਆਪਣੇ ਪਿਆਰਿਆਂ ਦਾ? ਕਿਹੜੇ ਕਿਹੜੇ ਸ਼ਹਿਰ, ਪਿੰਡ ਜਾਂ ਸਟੇਟ ਤੋਂ ਸੁਣ ਰਹੇ ਹੋ ਸਾਡਾ ਸ਼ੋ? ਇਹ ਸਭ ਕੁਝ ਦੱਸਿਓ ਜ਼ਰੂਰ। ਮੈਂ ਤਾਂ ਜੀ ਲਾਈਵ ਸ਼ੋ ਪੇਸ਼ ਕਰ ਰਿਹਾ ਮੈਲਬਰਨ ਸ਼ਹਿਰ ਤੋਂ। ਰਿਪੀਟ ਚੱਲ ਰਿਹਾ ਹੋਵੇਗਾ ਰਾਤੀ ਫ੍ਰੀਕੁਐਂਸੀ 'ਤੇ 9 ਵਜੇ ਤੋਂ ਬਾਅਦ, ਅਤੇ ਹੁਣ ਚੱਲ ਰਿਹਾ SBS ਆਡੀਓ ਐਪ ਦੇ ਉੱਤੇ ਸਾਊਥ ਏਸ਼ੀਅਨ 'ਤੇ, ਅਤੇ ਨਾਲ ਦੀ ਨਾਲ ਡਿਜੀਟਲ ਆਡੀਓ ਬ੍ਰੌਡਕਾਸਟ ਦੇ ਉੱਤੇ ਵੀ। ਸੋ ਆਓ ਹੁਣ ਗੱਲ ਕਰ ਲੈਂਦੇ ਹਾਂ ਜੀ IPL ਦੇ, ਜਿੱਥੇ ਬਹੁਤ ਹੀ ਔਖਾ ਹੋ ਚੁੱਕਿਆ ਪੰਜਾਬ ਕਿੰਗਸ ਦੀ ਟੀਮ ਲਈ। ਹੁਣ ਤਾਂ ਲਗਾਤਾਰ 6 ਮੈਚ ਹਾਰ ਜਾਣਾ ਕੋਈ ਸੌਖੀ ਗੱਲ ਤਾਂ ਹੁੰਦੀ ਨਹੀਂ ਹੈ। ਸੋ ਕੀ ਲੱਗਦਾ ਫਿਰ ਤੁਹਾਨੂੰ, ਕੀ ਬਣੂ ਪਲੇਆਫ ਦੀ ਆਸ ਰੱਖੀਏ ਜਾਂ ਫਿਰ ਨਹੀਂ, ਇਹ ਵੀ ਤੁਸੀਂ ਦੱਸ ਸਕਦੇ ਹੋ। ਇੱਧਰ ਗਗਨ ਜੀ ਮੈਸੇਜ ਭੇਜਦੇ ਨੇ, ਕਹਿ ਰਹੇ ਨੇ ਮੈਂ ਆਰਸੀਬੀ ਨੂੰ ਵਧਾਈ ਦੇਣਾ ਚਾਹੁੰਦਾ ਹਾਂ, ਪਹਿਲੀ ਟੀਮ ਬਣ ਚੁੱਕੀ ਹੈ ਕੁਆਲੀਫਾਈ ਕਰਨ ਵਾਲੀ, ਔਰ ਹੁਣ ਤਾਂ ਜੀ ਬਾਕੀ ਦੋ ਟੀਮਾਂ ਵੀ ਕੁਆਲੀਫਾਈ ਕਰ ਚੁੱਕੀਆਂ ਨੇ। GT ਕੁਆਲੀਫਾਈ ਕਰ ਚੁੱਕੀ ਹੈ, ਸਨਰਾਈਜ਼ਰਸ ਹੈਦਰਾਬਾਦ ਵੀ ਕੁਆਲੀਫਾਈ ਕਰ ਚੁੱਕੀ ਹੈ, ਔਰ ਕਹਿ ਰਹੇ ਨੇ ਪੰਜਾਬ ਦੀ ਪਰਫਾਰਮੈਂਸ ਤੋਂ ਕਾਫੀ ਜ਼ਿਆਦਾ ਨਿਰਾਸ਼ ਹੋਇਆ, ਤੁਹਾਨੂੰ ਕੀ ਲੱਗਦਾ ਕੌਣ ਜਿੱਤੇਗੀ ਟਰੋਫੀ ਇਸ ਵਾਰ? ਜੀ ਲੱਗਣ ਨੂੰ ਤਾਂ ਮੈਨੂੰ ਲੱਗ ਰਿਹਾ ਸੀ ਜਿਵੇਂ ਪੰਜਾਬ ਦੀ ਟੀਮ ਦੇ ਕਹਿ ਰਹੇ ਸੀ ਸਾਡੇ ਬਸ਼ਿੰਦੇ ਕਿ ਇਸ ਵਾਰ ਅਸੀਂ ਟਰੋਫੀ ਲੈ ਕੇ ਆਵਾਂਗੇ, ਸੋ ਹੁਣ ਤਾਂ ਆਸਾਂ ਦੇ ਉੱਤੇ ਹੀ ਹੈ ਕਿ ਪਲੇਅਆਫਸ ਤੱਕ ਪਹੁੰਚਦੀ ਹੈ ਕਿ ਨਹੀਂ। ਸੋ ਲੈਟਸ ਸੀ ਤੁਹਾਡੇ ਮੁਤਾਬਕ ਕੌਣ ਜਿੱਤੇਗਾ, ਇਹ ਵੀ ਤੁਸੀਂ ਦੱਸ ਸਕਦੇ ਹੋ। ਇੱਧਰ ਇੱਕ ਹੋਰ ਮੈਸੇਜ ਆ ਚੁੱਕਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਤੁਹਾਡੇ, ਕੀ ਨਾਮ ਹੈ ਤੁਹਾਡਾ? ਔਰ ਆਓ ਗੱਲ ਕਰਦੇ ਹਾਂ ਸਾਡੀ ਪਹਿਲੀ ਰਿਪੋਰਟ ਦੀ। ਸੋ ਚੱਲਦੇ ਹਾਂ ਜੈਨ ਜ਼ੀ ਦੇ ਵੱਲ, ਯਾਨੀ ਕਿ ਜਨਰੇਸ਼ਨ ਜ਼ੀ, ਔਰ ਜੈਨ ਜ਼ੀ ਡਿਜੀਟਲ ਯੁੱਗ ਦੀ ਪਹਿਲੀ ਪੀੜ੍ਹੀ ਹੈ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਇਹ ਵੀ ਨਹੀਂ ਪਤਾ ਕਿ ਸਮਾਰਟਫੋਨ ਦੇ ਬਿਨਾਂ ਦੁਨੀਆ ਕਿਸ ਤਰ੍ਹਾਂ ਦੀ ਹੁੰਦੀ ਹੈ, ਲੇਕਿਨ ਸਭ ਤੋਂ ਵੱਧ ਟੈਕਨੋਲੋਜੀ ਪ੍ਰੇਮੀ ਹੁਣ ਪੁਰਾਣੀ ਟੈਕਨੋਲੋਜੀ ਦੇ ਵੱਲ ਜਾ ਰਹੇ ਨੇ, ਜਿਵੇਂ ਤਾਰਾਂ ਵਾਲੇ ਹੈੱਡਫੋਨਸ, ਇਹ ਸਭ ਕੁਝ ਵਾਪਸ ਆ ਰਿਹਾ। ਇਸ ਦਾ ਕਾਰਨ ਕੀ ਹੈ, ਆਓ ਇਸ ਰਿਪੋਰਟ ਰਾਹੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ।
2: ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਮੈਂ ਹਾਂ ਪਤਰਸ ਮਸੀ। ਸਭ ਤੋਂ ਵੱਧ ਟੈਕਨੋਲੋਜੀ ਪ੍ਰੇਮੀ ਅਤੇ ਟੈਕਨੋਲੋਜੀ ਨਾਲ ਜੁੜੀ ਰਹਿਣ ਵਾਲੀ ਪੀੜ੍ਹੀ ਜਨਰੇਸ਼ਨ ਜ਼ੀ ਦੇ ਨਾਲ ਐਨਾਲੋਗ ਡਿਵਾਈਸ ਫਿਰ ਤੋਂ ਵਾਪਸੀ ਕਰ ਰਹੇ ਨੇ। ਜਨਰੇਸ਼ਨ ਜ਼ੀ ਉਸ ਯੁੱਗ ਦੀ ਤਕਨੀਕ ਦਾ ਇਸਤੇਮਾਲ ਕਿਉਂ ਕਰ ਰਹੇ ਨੇ ਜਿਸ ਦਾ ਉਹਨਾਂ ਨੂੰ ਕੋਈ ਤਜ਼ਰਬਾ ਵੀ ਨਹੀਂ ਹੈ, ਇਸ ਬਾਰੇ ਹੋਰ ਚਾਨਣਾ ਪਾਉਂਦੀ ਪੇਸ਼ ਹੈ ਇਹ ਰਿਪੋਰਟ। ਚੌਵੀ ਸਾਲਾ ਅਸ਼ਜੈਨ ਸ਼ਰੀਫ ਆਪਣੇ ਫੋਨ ਨੂੰ ਲੈਂਡਲਾਈਨ ਦੀ ਤਰ੍ਹਾਂ ਇਸਤੇਮਾਲ ਕਰਦੇ ਨੇ। ਉਹ ਸੋਸ਼ਲ ਮੀਡੀਆ ਦਾ ਇਸਤੇਮਾਲ ਨਹੀਂ ਕਰਦੇ ਅਤੇ ਸੰਗੀਤ ਸੁਣਨ ਦੇ ਲਈ 16 ਗੀਗਾਬਾਈਟ ਸਟੋਰੇਜ ਵਾਲਾ ਆਈਪੈਡ ਵਰਤਦੇ ਹਨ। ਸ਼ਰੀਫ ਦੇ ਵੱਲੋਂ ਪਿਛਲੇ 1.5 ਸਾਲ ਤੋਂ ਇਸੇ ਜੀਵਨ ਸ਼ੈਲੀ ਨੂੰ ਅਪਣਾਇਆ ਜਾ ਰਿਹਾ ਹੈ।
3: At first, making significant changes to my relationship to different technologies was something I did out of curiosity, of wanting to know how different things could be. Then after maybe a month, it became like, wait, it's serious. Like this is kind of so good and I want to keep this up indefinitely. After about 6 months, it became just like how I lived. Like I didn't even think about it.
2: ਉਸਨੇ ਇਹ ਵੀ ਮਹਿਸੂਸ ਕੀਤਾ ਕਿ ਉਸਦੀ ਸੋਚਣ ਦੀ ਸਮਰੱਥਾ ਅਤੇ ਸਮਾਜਿਕ ਜੀਵਨ ਦੇ ਵਿੱਚ ਸੁਧਾਰ ਆਇਆ ਹੈ, ਹਾਲਾਂਕਿ ਉਸਦੀ ਪੀੜ੍ਹੀ ਦੇ ਬਹੁਤ ਸਾਰੇ ਲੋਕ ਆਨਲਾਈਨ ਮੇਲਜੋਲ ਉੱਤੇ ਨਿਰਭਰ ਹਨ। ਜਨਰੇਸ਼ਨ ਜ਼ੀ ਸਭ ਤੋਂ ਵੱਧ ਸੋਸ਼ਲ ਮੀਡੀਆ ਵਰਤਦੀ ਹੈ, ਪਰ ਇਹ ਪੀੜ੍ਹੀ ਸਧਾਰਨ ਫੋਨ, ਜਿਸ ਨੂੰ ਕਿ ਡੰਬ ਫੋਨ ਵੀ ਆਖਿਆ ਜਾਂਦਾ ਹੈ, ਖਰੀਦਣ ਦੀ ਸਭ ਤੋਂ ਵੱਧ ਸੰਭਾਵਨਾ ਵੀ ਰੱਖਦੀ ਹੈ। ਜਨਰੇਸ਼ਨ ਜ਼ੀ ਡਿਜੀਟਲ ਯੁੱਗ ਦੀ ਪਹਿਲੀ ਪੀੜ੍ਹੀ ਹੈ ਜਿਨ੍ਹਾਂ ਵਿੱਚ ਜ਼ਿਆਦਾਤਰ ਨੂੰ ਇਹ ਵੀ ਨਹੀਂ ਪਤਾ ਕਿ ਸਮਾਰਟਫੋਨ ਦੇ ਬਿਨਾਂ ਦੁਨੀਆ ਕਿਸ ਤਰ੍ਹਾਂ ਨਜ਼ਰ ਆਉਂਦੀ ਹੈ। 21 ਸਾਲਾਂ ਦੇ ਐਲਬਰਟ ਮਲੋਏ ADHD ਤੋਂ ਪੀੜਿਤ ਹਨ, ਪਰ ਉਹਨਾਂ ਦਾ ਆਖਣਾ ਹੈ ਕਿ ਫੋਨ ਦੀ ਆਦਤ ਨੇ ਇਸ ਸਮੱਸਿਆ ਦੇ ਲੱਛਣਾਂ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ।
4: I see people like my roommate, her phone died the other day and then she still went out of the house just without her phone, and I was like, how the fuck do you do that? Like that's just such a foreign concept to me, not having your phone with you at all times. If I wasn't on social media during high school and I wasn't trying to fit in and shape how people see me online compared to like in real life, if it wasn't such a prominent part of my youth, I think I'd be much better off and I wouldn't be so dependent on my phone.
2: ਸਾਲ 2022 ਦੀ ਮੈਕਿੰਸੀ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਜ਼ੈਨ ਜ਼ੀ ਆਨਲਾਈਨ ਅਤੇ ਆਫਲਾਈਨ ਜੀਵਨ ਵਿੱਚ ਫਰਕ ਨਹੀਂ ਕਰਦੀ। ਬਹੁਤ ਸਾਰੇ ਡਿਜੀਟਲ ਮੂਲ ਵਾਸੀਆਂ ਦੇ ਲਈ ਸੋਸ਼ਲ ਮੀਡੀਆ ਹੀ ਉਹਨਾਂ ਦੀ ਹਕੀਕਤ ਬਣ ਜਾਂਦੀ ਹੈ, ਭਾਵੇਂ ਇਹ ਨਾ ਵੀ ਹੋਵੇ। 21 ਸਾਲਾ ਜੂਲੀਅਨ ਖਾਚਨ 10 ਸਾਲ ਦੀ ਉਮਰ ਵਿੱਚ ਅਲਟ ਰਾਈਟ ਦੀ ਵਿਚਾਰਧਾਰਾ ਵੱਲ ਚਲਾ ਗਿਆ ਸੀ।
5: It's very easy to listen to engaging online personalities and join groups that agree with you because you feel like you're part of a community, which is a nice feeling, especially when you're younger and you're feeling a bit ostracized maybe in your real life. So online, you join this group that people agree with you and you're part of a community. Even when they start talking about toxic or dangerous topics, you begin to rationalize that in your head.
2: ਡਾਕਟਰ ਬ੍ਰਿਟਨੀ ਫੋਰਡੀਨੈਂਟਸ ਸਿਡਨੀ ਯੂਨੀਵਰਸਿਟੀ ਵਿੱਚ ਡਿਜੀਟਲ ਮੀਡੀਆ ਦੇ ਲੈਕਚਰਰ ਹਨ। ਉਹਨਾਂ ਦਾ ਮੰਨਣਾ ਹੈ ਕਿ ਐਲਗੋਰਿਦਮ ਆਧਾਰਿਤ ਸੱਭਿਆਚਾਰ ਨੇ ਲੋਕਾਂ ਨੂੰ ਆਨਲਾਈਨ ਦੁਨੀਆ ਦੇ ਜਾਲ ਵਿੱਚ ਫਸਾ ਲਿਆ ਹੈ।
6: So echo chambers are one thing that are a byproduct of algorithmic cultures, and also, I guess it just gives us a real filtered idea of the world, particularly for young people who a lot of them receive their news and their world current affairs through social media. You can train your algorithm, but at the end of the day, the algorithm acts as a cultural intermediary.
2: ਪਿਛਲੇ 1 ਸਾਲ ਦੇ ਵਿੱਚ ਅਜਿਹੇ ਰੁਝਾਨ ਸਾਹਮਣੇ ਆਏ ਹਨ ਜੋ ਐਲਗੋਰਿਦਮ ਦੇ ਕੰਮਾਂ ਤੋਂ ਉਲਟ ਹਨ। ਇਹਨਾਂ ਦੇ ਵਿੱਚ ਨਿਊਟਰੋ ਡਿਜੀਟਲ ਮਿਨੀਮਲਿਜ਼ਮ ਅਤੇ ਕ੍ਰੋਨਿਕ ਆਫਲਾਈਨ ਦੀ ਧਾਰਨਾ ਵਰਗੇ ਰੁਝਾਨ ਸ਼ਾਮਲ ਹਨ। 2025 ਦੇ ਇੱਕ ਟੂਰਿਜ਼ਮ ਸਰਵੇ ਮੁਤਾਬਕ 18 ਤੋਂ 25 ਸਾਲ ਉਮਰ ਵਰਗ ਦੇ 76% ਤੋਂ ਵੱਧ ਆਸਟ੍ਰੇਲੀਅਨ ਲੋਕਾਂ ਨੇ ਗਰਮੀਆਂ ਦੇ ਵਿੱਚ ਡਿਜੀਟਲ ਡੀਟੌਕਸ ਉੱਤੇ ਵਿਚਾਰ ਕੀਤਾ ਹੈ। 24 ਸਾਲਾਂ ਦੇ ਬੇਨ ਸਮਿਥ ਸਿਡਨੀ ਦੇ ਵਿੱਚ ਐਨਾਲੌਗ ਮੀਡੀਆ ਸਟੋਰ ਦੇ ਵਿੱਚ ਕੰਮ ਕਰਦੇ ਨੇ ਅਤੇ ਉਹ ਸੀਡੀ ਉੱਤੇ ਸੰਗੀਤ ਸੁਣਦੇ ਹਨ।
7: I personally like to use CDs like in the car. It's always nice. Vinyl, I kind of don't use as much, mostly because I'd spend my whole paycheck here if I did.
2: ਉਸਨੇ ਹਾਲ ਹੀ ਦੇ ਸਾਲਾਂ ਵਿੱਚ ਗਾਹਕਾਂ ਦੀ ਗਿਣਤੀ ਵਿੱਚ ਬਦਲਾਅ ਵੇਖਿਆ ਹੈ।
7: There's a lot of young people buying CDs, we've noticed. Sort of like high school age and like early uni. That's probably our main audience, really. And it's really nice to see, especially in this day and age.
2: Dr. Ferdinand's ne dekhiya ki usde vidyarthi analog jeevan shaili nu zyada apnaun lag pae han.
6: Gen Z are so smart, they're so aware of world issues, they're so in tune to things that are well beyond their age, in my opinion. So I think that they've noticed the negative side effects of being online all the time, and they're taking matters into their own hand, and they're embracing it. It's like you're so used to like instant gratification and instant, you know, exposure to things, and like now you're kind of like going towards the other end. Like you want to wait and you want patience and you want to develop your photos and like you want to have a laugh if a photo, you know, has your friend blinking or you're blinking in it. Like it's quite sweet. I think it's really, really wholesome.
2: ਆਮੋ ਸਾਹਮਣੇ ਗੱਲਬਾਤ ਦੀ ਚਾਹਤ ਨੇ ਸਮਾਜਿਕ ਕਲੱਬਾਂ ਦੀ ਗਿਣਤੀ ਵਿੱਚ ਵੀ ਵਾਧਾ ਕੀਤਾ ਹੈ। ਡਾਕਟਰ ਫਰਡੀਨੈਂਡਸ ਖੁਦ ਇੱਕ ਬੁੱਕ ਕਲੱਬ ਚਲਾਉਂਦੇ ਹਨ।
6: I do think that the reason why these social clubs are becoming so big in Sydney is because like we have digital fatigue. We are yearning to meet people and connect with people offline. And I think that that's the whole thing, right? Like people aren't just looking for community, but they're looking for connection that feels like intentional and embodied.
2: ਪਰ ਡਿਜੀਟਲ ਥਕਾਵਟ ਦਾ ਮਤਲਬ ਇਹ ਨਹੀਂ ਹੈ ਕਿ ਨੌਜਵਾਨ ਪੂਰੀ ਤਰ੍ਹਾਂ ਦੇ ਨਾਲ ਆਨਲਾਈਨ ਦੁਨੀਆ ਤੋਂ ਦੂਰ ਰਹਿਣਾ ਚਾਹੁੰਗੇ। ਸ਼ਰੀਫ ਦਾ ਮੰਨਣਾ ਹੈ ਕਿ ਆਨਲਾਈਨ ਦੁਨੀਆ ਤੋਂ ਦੂਰ ਸਮਾਂ ਬਿਤਾਉਣ ਦੇ ਨਾਲ ਆਨਲਾਈਨ ਦੁਨੀਆ ਦੇ ਨਾਲ ਉਹਨਾਂ ਦੇ ਸੰਬੰਧ ਹੋਰ ਵੀ ਬਿਹਤਰ ਹੋਏ ਹਨ।
3: The internet is so much more than social media and the subscription economy, like streaming websites. I feel like over the past few years, I have come to find niches in the world wide or web, but that I really like. And it's like websites that remind you of when we were kids, and say like if you'd had to learn HTML coding in like year 7 or 8 or something, and you were like kind of okay but kind of really bad at it, and you made this ugly looking website, people still make those websites and they make the coolest things ever. I found this website where someone teaches you how to code like a Java script that will turn anything you hover over into like hearts on any random website.
6: So it's less about the rejection of technology and more kind of a recalibration of how we want to live with it. So I don't think we want to live in media anymore. We want to live alongside it.
2: SBS News ਦੇ ਲਈ ਜ਼ੂ ਬਰੋਕ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਪਤਰਸ ਮਸੀਹ ਵੱਲੋਂ ਪੇਸ਼ ਕੀਤਾ ਗਿਆ ਹੈ।
0: ਸਵਾਸ ਕਰਦੇ ਹਾਂ, ਜਾਣਕਾਰੀ ਵੀ ਇੰਟਰਸਟਿੰਗ ਅਤੇ ਹੈਲਪਫੁਲ ਰਹੀ ਹੋਵੇਗੀ। ਸਵਾਸ ਕਰਦੇ ਹਾਂ ਕਿ ਦਿਨ ਵੀ ਤੁਹਾਡਾ ਚੰਗਾ ਲੰਘ ਰਿਹਾ ਹੋਵੇਗਾ। ਇੱਕ ਬਹੁਤ ਹੀ ਖਾਸ ਇੰਟਰਵਿਊ ਵੀ ਤੁਹਾਨੂੰ ਅਗਲੇ ਹਿੱਸਿਆਂ ਦੇ ਵਿੱਚ ਸੁਣਾਵਾਂਗੇ। 58 ਸਾਲ ਦਾ ਉਹ ਸਫ਼ਰ ਸੁਣਿਓ ਜ਼ਰੂਰ। ਫਿਲਹਾਲ ਸਮਾਂ ਹੋ ਚੁੱਕਾ ਇੱਕ ਬ੍ਰੇਕ ਦਾ, ਆਉਂਦਿਆਂ ਜੀ ਬ੍ਰੇਕ ਤੋਂ ਬਾਅਦ ਵਾਪਸ ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਕਿੰਗਰਾ ਤੁਹਾਡੇ ਨਾਲ।
8: SBS ਦਾ ਅਵਾਰਡ ਜੇਤੂ ਦਸਤਾਵੇਜ਼ੀ ਸ਼ੋਅ ਡੇਟਲਾਈਨ, ਜੋ ਕਿ ਸੰਸਾਰ ਭਰ ਦੇ ਲੋਕਾਂ ਬਾਰੇ ਅਤੇ ਉਹਨਾਂ ਦੀਆਂ ਕਹਾਣੀਆਂ ਨਾਲ ਸਾਂਝ ਪਾਉਂਦਾ ਹੈ। ਦੇਖੋ ਹਰ ਮੰਗਲਵਾਰ ਰਾਤ 9:30 ਵਜੇ।
9: Like your music? We have got you covered on SBS South Asian. There are shows like The Bollywood Session every morning and evening, 3 hours every day of just the hits from Bollywood. Need a party playlist? There's a Desi dance party on Friday and Saturday nights. It's your weekend soundtrack. Enjoy Punjabi music. Don't miss Bhangra hits on weekend afternoons. Find your next favorite SBS South Asian show on the SBS Audio app, website or SBS On Demand.
8: SBS On Demand ਵਿੱਚ ਸੈਂਕੜੇ ਫਿਲਮਾਂ ਅਤੇ ਟੀਵੀ ਸ਼ੋਅ ਮੁਫਤ ਵਿੱਚ ਸਟ੍ਰੀਮ ਕਰਨ ਲਈ ਉਪਲਬਧ ਹਨ। ਅੱਜ ਹੀ SBS On Demand ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਉੱਤੇ ਜਾਓ। ਮਹਾਨ ਅਧਿਆਪਕ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੇ ਨਿਵੇਕਲੇ ਤਰੀਕੇ ਪਾਲਦੇ ਹਨ। ਅਧਿਆਪਕਾਂ ਲਈ ਪਾਠਕ੍ਰਮ ਅਨੁਸਾਰ ਆਨਲਾਈਨ ਸਰੋਤ ਰੱਖੇ ਹੋਏ ਹਨ sbs.com.au/learn ਉੱਤੇ। SBS ਚਿਲ ਉੱਤੇ ਦੁਨੀਆ ਭਰ ਦੇ ਸੰਗੀਤ ਦਾ ਆਨੰਦ ਮਾਣੋ। SBS ਚਿਲ ਨੂੰ SBS ਆਡੀਓ ਐਪ ਤੇ ਸੁਣੋ।
10: Hi, I'm Janice Peterson from SBS World News, and I'm here to help you improve your English pronunciation. This short lesson is only about 5 minutes, so you can easily fit it into your day, perhaps on your lunch break.
11: SBS Learn English helps Australians speak, understand and connect.
0: ਸੋ ਬ੍ਰੇਕ ਤੋਂ ਬਾਅਦ ਸਵਾਗਤ ਇੱਕ ਵਾਰ ਫਿਰ ਤੋਂ SBS ਪੰਜਾਬੀ ਲਾਈਵ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ। ਸਵਾਲ ਲੈ ਚੱਲਦੇ ਹਾਂ ਹੁਣ ਲਹਿੰਦੇ ਪੰਜਾਬ ਅਤੇ ਜਾਣਦੇ ਹਾਂ ਉੱਥੋਂ ਦੀ ਖਬਰਸਾਰ।
12: ਅਮਰੀਕਾ ਇਰਾਨ ਜੰਗਬੰਦੀ ਵਾਸਤੇ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਜਾਰੀ, ਪਰ ਸਾਊਦੀ ਔਰਤ ਦੇ ਉੱਤੇ ਇਰਾਨੀ ਡਰੋਨ ਤੇ ਮਿਜ਼ਾਈਲ ਹਮਲਿਆਂ ਦੀ ਨਿੰਦਿਆ। ਭਾਰਤੀ ਫੌਜ ਮੁਖੀ ਦੀਆਂ ਧਮਕੀਆਂ ਦਾ ਜਵਾਬ ਪਾਕਿਸਤਾਨੀ ਫੌਜੀ ਤਰਜਮਾਨ ਵੱਲੋਂ। ਪਾਕਿਸਤਾਨ ਦੇ ਵਿੱਚ ਲਗਾਤਾਰ ਆਪ ਮਾਰੂ ਧਾੜੇ, ਖਾਜਾ ਆਸਫ ਨੇ ਅਫਗਾਨਿਸਤਾਨ ਨੂੰ ਜ਼ਿੰਮੇਦਾਰ ਕਰਾਰ ਦੇ ਦਿੱਤਾ। ਇਮਰਾਨ ਖਾਨ ਤੇ ਸਾਈਫਰ ਕੇਸ ਇੱਕ ਵਾਰ ਫਿਰ ਚਰਚੇ 'ਚ। ਸੋਮਾਲੀ ਬੈਰੀ ਖਜ਼ਾਕਾ ਨੇ 10 ਪਾਕਿਸਤਾਨੀਆਂ ਦੀ ਰਿਹਾਈ ਬਦਲੇ 30 ਲੱਖ ਅਮਰੀਕੀ ਡਾਲਰਾਂ ਦਾ ਤਵਾਨ ਮੰਗ ਲਿਆ। ਫਾਰਮਰ ਗਵਰਨਰ ਸਟੇਟ ਬੈਂਕ ਮੁਜਬ ਮੁਲਕ ਦੇ ਵਿੱਚ ਕਰਪਸ਼ਨ ਹੱਦੋਂ ਵੱਧ ਗਈ ਏ, ਸਰਕਾਰੀ ਜ਼ਿੰਮੇਦਾਰ ਆਪ ਕਰਪਸ਼ਨ ਦਾ ਹਿੱਸਾ ਨੇ। ਇਹ SBS ਪੰਜਾਬੀ ਹੈ, ਲੈਂਦੇ ਪੰਜਾਬ ਦੀ ਖਬਰਸਾਰ ਦੇ ਨਾਲ ਮੈਂ ਹਾਂ ਮਸੂਦ ਮੱਲੀ। ਇਰਾਨ ਅਮਰੀਕਾ ਜੰਗਬੰਦੀ ਤੋਂ ਬਾਅਦ ਪਿਛਲੇ ਹਫ਼ਤੇ ਇਰਾਨ ਵੱਲੋਂ UAE ਦੇ ਵਿੱਚ ਤਾਜ਼ਾ ਹਮਲੇ ਸ਼ੁਰੂ ਕੀਤੇ ਗਏ ਨੇ। ਇਰਾਨ ਵੱਲੋਂ ਪਾਕਿਸਤਾਨ ਰਾਹੀਂ ਅਮਰੀਕਾ ਤੱਕ ਤਾਜ਼ਾ ਸ਼ਰਤਾਂ ਵੀ ਭੇਜੀਆਂ ਗਈਆਂ ਨੇ, ਜਦਕਿ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਤਾਜ਼ਾ ਬਿਆਨ ਦਿੱਤਾ ਜਿਹਦੇ 'ਚ ਆਖਿਆ ਗਿਆ ਕਿ ਅਮਰੀਕੀ ਤਾਜ਼ਾਦਮ ਫੌਜੀ ਦਸਤੇ ਇਸਰਾਈਲ ਅੱਪੜ ਚੁੱਕੇ ਨੇ। ਫਿਲਹਾਲ ਇਰਾਨ ਦੇ ਉੱਤੇ ਹਮਲਾ ਸਾਊਦੀ ਅਰਬ, ਮਿਸਰ ਔਰ UAE ਦੇ ਆਖਣ 'ਤੇ ਰੋਕਿਆ ਗਿਆ ਹੈ ਕਿਉਂਕਿ ਸਫਾਰਤੀ ਮਾਮਲੇ ਚੱਲ ਰਹੇ ਨੇ। ਪਰ ਇਰਾਨ ਵੱਲੋਂ 17 ਮਈ ਨੂੰ ਸਾਊਦੀ ਅਰਬ ਦੇ ਉੱਤੇ ਹੀ ਤਾਜ਼ਾ ਹਮਲੇ ਕੀਤੇ ਗਏ ਨੇ। ਇਹ ਹਮਲੇ ਡਰੋਨ ਔਰ ਮਿਜ਼ਾਈਲਾਂ ਰਾਹੀਂ ਕੀਤੇ ਗਏ। ਇਹ ਤਾਜ਼ਾ ਹਮਲੇ ਐਨ ਉਸ ਵੇਲੇ ਹੋਏ ਜਦੋਂ ਪਾਕਿਸਤਾਨ ਦੇ ਫੈਡਰਲ ਇੰਟੀਰੀਅਰ ਮਿਨਿਸਟਰ ਮੋਹਸਨ ਨਕਵੀ ਆਪ ਵੀ ਇਰਾਨ ਦੇ ਫੇਰੇ ਤੇ ਸਨ। ਸਾਊਦੀ ਅਰਬ ਉੱਤੇ ਹੋਣ ਵਾਲੇ ਇਨ੍ਹਾਂ ਹਮਲਿਆਂ ਤੋਂ ਬਾਅਦ ਪਾਕਿਸਤਾਨ ਨੇ ਸਰਕਾਰੀ ਪੱਧਰ ਤੇ ਇਹਦੀ 2 ਟੋਕ ਲਫ਼ਜ਼ਾਂ ਦੇ ਵਿੱਚ ਨਿੰਦਿਆ ਕੀਤੀ ਹੈ ਤੇ ਆਖਿਆ ਆ ਕਿ ਇਰਾਨ ਨੇ ਇੰਟਰਨੈਸ਼ਨਲ ਕਾਨੂੰਨਾਂ ਤੇ ਦਸਤੂਰਾਂ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨ ਸਾਊਦੀ ਅਰਬ ਦੀ ਹਰ ਤਰ੍ਹਾਂ ਦੇ ਨਾਲ ਸਲਾਮਤੀ ਤੇ ਰਾਖੀ ਵਾਸਤੇ ਸਾਹਮਣੇ ਹੈ, ਅਸੀਂ ਸਾਊਦੀ ਅਰਬ ਦੀ ਸਲਾਮਤੀ ਨੂੰ ਮੁੱਖ ਰੱਖਾਂਗੇ। ਇੰਜ ਹੁਣ ਪਾਕਿਸਤਾਨ ਕਿਉਂਕਿ ਸਿੱਧਾ ਹੋ ਗਿਆ ਤੇ ਖਤਰਾ ਹੈ ਕਿ ਪਾਕਿਸਤਾਨ ਔਰ ਇਰਾਨ ਦੇ ਤਾਲੁਕ ਵਾਸਤੇ ਵਿਗੜ ਸਕਦੇ ਨੇ। ਭਾਰਤੀ ਫੌਜ ਮੁਖੀ ਨੇ ਇੱਕ ਇੰਟਰਵਿਊ ਦੌਰਾਨ ਆਪਣੇ ਧਮਕੀ ਭਰੇ ਬਿਆਨ 'ਚ ਆਖਿਆ ਸੀਗਾ ਕਿ ਹੁਣ ਪਾਕਿਸਤਾਨ ਨੂੰ ਫੈਸਲਾ ਕਰਨਾ ਪਏਗਾ ਕਿ ਉਹਨੇ ਅੱਤਗਰਦੀ ਦੀ ਹਮਾਇਤ ਦੇ ਨਾਲ ਰਹਿਣਾ ਜਾਂ ਫਿਰ ਦੁਨੀਆ ਦੇ ਨਕਸ਼ੇ 'ਤੇ। ਇਸ ਵਾਰ ਭਾਰਤੀ ਹੱਦਾਂ ਅੰਦਰ ਜਦੋਂ ਕੋਈ ਵੀ ਅੱਤਗਰਦੀ ਦਾ ਵਾਕਿਆ ਹੋਇਆ ਤੇ ਇਹਦਾ ਤਗੜਾ ਜਵਾਬ ਦਾਂਗੇ ਕਿ ਪਾਕਿਸਤਾਨ ਦਾ ਵਜੂਦ ਮਿੱਟ ਜਾਏਗਾ। ਭਾਰਤੀ ਫੌਜ ਮੁਖੀ ਦੇ ਇਸ ਬਿਆਨ ਦੇ ਜਵਾਬ 'ਚ ਪਾਕਿਸਤਾਨੀ ਫੌਜੀ ਤਰਜਮਾਨ ਨੇ ਆਖਿਆ ਕਿ ਲੱਗਦਾ ਆ ਭਾਰਤ ਨੇ ਪਿਛਲੇ ਸਾਲ ਮਈ ਦੇ ਵਿੱਚ ਹੋਈ ਲੜਾਈ ਤੋਂ ਸਬਕ ਨਹੀਂ ਸਿੱਖਿਆ। ਐਸਾ ਬਿਆਨ ਸਿਰਫ ਮਾਹੌਲ ਨੂੰ ਖਰਾਬ ਕਰ ਸਕਦਾ ਹੈ, ਸਗੋਂ ਇਹ ਜੰਗੀ ਜਨੂੰਨ ਦੀ ਬੂਹ ਬੋਲ ਦੀ ਤਸਵੀਰ ਹੈ। ISPR ਦੇ ਪ੍ਰਧਾਨ ਦਾ ਆਖਣਾ ਸੀਗਾ ਕਿ ਇਹੋ ਜਿਹੀਆਂ ਗਿੱਦੜ ਫਪਕੀਆਂ ਗਵਾਹੀਆਂ ਦੇ ਰਹੀਆਂ ਨੇ ਕਿ ਭਾਰਤ ਨੇ ਪਿਛਲੇ 80 ਸਾਲਾਂ ਤੋਂ ਪਾਕਿਸਤਾਨ ਦੇ ਵਜੂਦ ਨੂੰ ਮੰਨਿਆ ਹੀ ਨਹੀਂ ਤੇ ਉਹ ਅੱਜ ਵੀ ਪਾਕਿਸਤਾਨ ਨੂੰ ਉਹਦੇ ਵਜੂਦ ਤੇ ਵੇਖਣਾ ਚਾਹੁੰਦਾ ਹੀ ਨਹੀਂ। ਪਰ ਯਾਦ ਰੱਖਿਆ ਜਾਏ ਕਿ ਅੱਗ ਫਿਰ ਸਿਰਫ ਇੱਕ ਪਾਸੇ ਤੋਂ ਨਹੀਂ ਲੱਗਣੀ, ਪਾਕਿਸਤਾਨ ਵੀ ਇਹਦਾ ਵੈਸਾ ਹੀ ਜਵਾਬ ਦੇਗਾ ਜੋ ਸਾਡੇ ਵਾਸਤੇ ਸੋਚਿਆ ਗਿਆ ਹੈ। ਇਸ ਕਰਕੇ ਲੜਾਈ ਦੇ ਵਿੱਚ ਅਸੀਂ ਪਹਿਲ ਤੇ ਨਹੀਂ ਕਰਾਂਗੇ, ਪਰ ਅਸੀਂ ਆਪਣੀ ਰਾਖੀ ਤੋਂ ਵੀ ਗਾਫਲ ਨਹੀਂ। ਪਾਕਿਸਤਾਨ 'ਚ ਪਿਛਲੇ ਹਫ਼ਤੇ ਲਗਾਤਾਰ 3 ਦਿਨਾਂ ਤੋਂ 3 ਆਪ ਮਾਰੂ ਧਾੜੇ ਹੋਏ। ਪਹਿਲੋਂ ਬੰਨੂ ਪੁਲਿਸ ਚੈੱਕ ਪੋਸਟ ਦੇ ਉੱਤੇ, ਦੂਜਾ ਬਜੋੜ ਏਜੰਸੀ 'ਚ ਤੇ ਤੀਜਾ ਪੰਜਾਬ ਦੇ ਸ਼ਹਿਰ ਅਟਕ ਦੇ ਇਲਾਕੇ ਜੁੰਡ 'ਚ। ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਨੇ ਇਹਨਾਂ ਹਮਲਿਆਂ ਦਾ ਜ਼ਿੰਮੇਦਾਰ ਅਫਗਾਨਿਸਤਾਨ ਨੂੰ ਠਹਿਰਾਇਆ ਹੈ, ਜਿੱਥੋਂ ਇਹ ਲੜਾਕੂ ਟ੍ਰੇਨਿੰਗ ਕਰਕੇ ਪਾਕਿਸਤਾਨ ਆ ਕੇ ਖੂਨ ਖਰਾਬਾ ਕਰਦੇ ਨੇ। ਪਿਛਲੇ ਹਫ਼ਤੇ ਨੈਸ਼ਨਲ ਅਸੈਂਬਲੀ 'ਚ ਗੱਲਬਾਤ ਕਰਦਿਆਂ ਖਾਜਾ ਆਸਫ ਦਾ ਆਖਣਾ ਸੀਗਾ ਕਿ ਅਫਗਾਨ ਤਾਲਿਬਾਨ ਆਪਣੀ ਧਰਤੀ ਪਾਕਿਸਤਾਨ ਸਮੇਤ ਕਿਸੇ ਵੀ ਮੁਲਕ ਦੇ ਖਿਲਾਫ਼ ਨਾ ਵਰਤੇ ਜਾਣ ਦੀ ਜ਼ੁਬਾਨੀ ਕਲਾਮੀ ਤੇ ਸ਼ਰਤ ਦੇ ਰਹੇ ਨੇ, ਪਰ ਪਾਕਿਸਤਾਨ ਨੂੰ ਇਸ ਬਾਰੇ ਲਿਖਤੀ ਜ਼ਮਾਨਤ ਨਹੀਂ ਦੇ ਰਹੇ। ਪਾਕਿਸਤਾਨ ਇਹਨਾਂ ਹਮਲਿਆਂ ਦਾ ਜਵਾਬ ਦੇਣ 'ਚ ਆਜ਼ਾਦ ਏ। ਉਧਰ ਪਿਛਲੇ ਦੋ ਦਿਨਾਂ 'ਚ ਪਾਕਿਸਤਾਨ ਦੇ ਪੰਜਵੇਂ ਸੂਬੇ ਬਲੋਚਿਸਤਾਨ 'ਚ ਫੋਰਸਿਸ ਨੇ ਅੱਡੋ ਅੱਡ ਕਾਰਵਾਈਆਂ 'ਚ ਦਰਜਣਾ ਅਤਿਕਰਦ ਲੜਾਕੂਆਂ ਨੂੰ ਮਾਰ ਦਿੱਤਾ ਹੈ, ਜਦਕਿ ਖਾਜਾ ਆਸਫ ਨੇ ਹੁਣ ਤੋਂ ਕੁਝ ਘੰਟੇ ਪਹਿਲਾਂ ਆਪਣੇ ਤਾਜ਼ਾ ਬਿਆਨ 'ਚ ਆਖਿਆ ਕਿ ਅਫਗਾਨਿਸਤਾਨ 'ਚੋਂ ਜਿਸ ਥਾਂ ਤੋਂ ਪਾਕਿਸਤਾਨ 'ਤੇ ਹਮਲਾ ਹੋਏਗਾ ਉਸੇ ਟਿਕਾਣੇ ਨੂੰ ਪਾਕਿਸਤਾਨ ਜਵਾਬ 'ਚ ਨਿਸ਼ਾਨਾ ਬਣਾਏਗਾ। ਪਾਕਿਸਤਾਨ 'ਚ ਇੱਕ ਵਾਰ ਫਿਰ ਇਮਰਾਨ ਖਾਨ ਦੀ ਸਰਕਾਰ ਡੇਗਣ ਇਸ ਬਾਰੇ ਸਾਜ਼ਿਸ਼ ਤੇ ਸਾਈਫਰ ਕੇਸ 'ਤੇ ਚਰਚੇ ਆਮ ਹੋ ਗਏ ਨੇ। ਇਹ ਚਰਚੇ ਇਸ ਕਰਕੇ ਇਸ ਵੇਲੇ ਵੀ ਭਗੇ ਛਿੜੇ ਨੇ ਜਦੋਂ ਦੁਨੀਆ ਭਰ ਦੀਆਂ ਨਿਊਜ਼ ਆਊਟਲੈਟਸ ਨੇ ਡਰੌਪ ਸਾਈਟ ਵੱਲੋਂ ਪਬਲਿਕ ਕੀਤੇ ਗਏ ਤਿੰਨ ਸਫ਼ਿਆਂ ਨੂੰ ਸਾਈਫਰ ਕਰਾਰ ਦਿੱਤਾ ਤੇ ਆਖਿਆ ਕਿ ਉਹ ਇਮਰਾਨ ਖਾਨ ਦੀ ਸਰਕਾਰ ਦਾ ਧਰਨ ਤਖ਼ਤਾ ਡੇਗਣ ਦਾ ਸਬੱਬ ਬਣੇ। ਯਾਦ ਰੱਖ ਕੇ ਇਮਰਾਨ ਖਾਨ ਨੇ ਆਪਣੀ ਸਰਕਾਰ ਦੇ ਡੇਗੇ ਜਾਣ ਮੌਕੇ ਇੱਕ ਅਵਾਮੀ ਜਲਸੇ 'ਚ ਇੱਕ ਕਾਗਜ਼ ਹਵਾ 'ਚ ਲਹਿਰਾ ਕੇ ਆਖਿਆ ਸੀਗਾ ਕਿ ਮੈਨੂੰ ਖ਼ਬਰ ਹੈ, ਸਾਰਾ ਮਾਮਲਾ ਪਤਾ ਲੱਗ ਗਿਆ ਹੈ, ਮੇਰੀ ਸਰਕਾਰ ਡੇਗਣ ਪਿੱਛੇ ਅਮਰੀਕੀ ਸਾਜ਼ਿਸ਼ ਹੈ। ਡਰੌਪ ਸਾਈਟ ਵੱਲੋਂ ਛਾਪੇ ਗਏ ਇਹਨਾਂ ਤਿੰਨ ਸਫ਼ਿਆਂ ਦੇ ਵਿੱਚ ਦਾਅਵਾ ਕੀਤਾ ਗਿਆ ਆ ਕਿ ਉਸ ਵੇਲੇ ਦੇ ਅਮਰੀਕੀ ਅੰਬੈਸਡਰ ਜੋ ਪਾਕਿਸਤਾਨ 'ਚ ਕੰਮ ਕਰ ਰਹੇ ਸਨ, ਉਹਨਾਂ ਨੇ ਇਮਰਾਨ ਖਾਨ ਦੇ ਰੂਸ ਜਾਣ ਤੇ ਰੂਸ ਦੇ ਉਸੇ ਦਿਨ ਯੂਕਰੇਨ ਦੇ ਉੱਤੇ ਹਮਲਾ ਕਰਨ ਤੇ ਅਮਰੀਕਾ ਨੂੰ ਇਤਲਾਹ ਦਿੱਤੀ ਸੀਗੀ ਕਿ ਇਹ ਕੰਮ ਕਿਸੇ ਪਾਸਿਓਂ ਵੀ ਅਮਰੀਕਾ ਦੇ ਹੱਕ 'ਚ ਠੀਕ ਨਹੀਂ, ਜੋ ਇਮਰਾਨ ਖਾਨ ਕਰਨ ਜਾ ਰਿਹਾ ਹੈ ਇਹ ਸਭ ਅਮਰੀਕੀ ਫਾਇਦਿਆਂ ਦੇ ਖਿਲਾਫ਼ ਏ। ਖਿਆਲ ਕੀਤਾ ਜਾਂਦਾ ਹੈ ਕਿ ਅਮਰੀਕਾ ਨੇ ਪਾਕਿਸਤਾਨੀ ਫੌਜੀ ਪ੍ਰਧਾਨ ਦੇ ਨਾਲ ਰਲ ਕੇ ਇਮਰਾਨ ਖਾਨ ਦੀ ਸਰਕਾਰ ਦਾ ਧਰਨ ਤਖ਼ਤਾ ਡੇਗਣ ਲਈ ਸਿਆਸੀ ਚਾਲ ਚੱਲੀ। ਹੁਣ ਇਹ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਇਮਰਾਨ ਖਾਨ ਦੇ ਹਾਮੀ ਇਹਨੂੰ ਬਾਕਾਇਦਾ ਰਜੀਮ ਚੇਂਜ ਕਹਿ ਰਹੇ ਨੇ। 21 ਅਪ੍ਰੈਲ ਨੂੰ ਸੋਮਾਲੀਆ ਦੇ ਸਮੁੰਦਰਾਂ ਦੀ ਹੱਦਾਂ ਦੇ ਵਿੱਚੋਂ ਲੰਘਦੇ ਹੋਏ ਇੱਕ ਤੇਲ ਬਰਦਾਰ ਬੈੜੀ ਬੇੜੇ ਨੂੰ ਸੋਮਾਲੀਆ ਦੇ ਸਮੁੰਦਰੀ ਕਜ਼ਾਕਾਂ ਜਾਂ ਡਾਕੂਆਂ ਵੱਲੋਂ ਕਾਬੂ ਕਰਕੇ ਅਗਵਾ ਕਰ ਲਿਆ ਗਿਆ। ਇਹ ਜਹਾਜ਼ ਦੇ ਅਮਲੇ ਦੇ ਵਿੱਚ 17 ਲੋਕ ਸਫ਼ਰ ਕਰ ਰਹੇ ਸਨ, ਜਿਨ੍ਹਾਂ 'ਚ 10 ਪਾਕਿਸਤਾਨੀ ਨੇ। ਇਹਨਾਂ ਪਾਕਿਸਤਾਨੀਆਂ ਨੂੰ ਛੁਡਾਉਣ ਲਈ ਪਾਕਿਸਤਾਨੀ ਸਰਕਾਰ ਸੋਮਾਲੀ ਸਰਕਾਰ ਦੇ ਨਾਲ ਰਾਬਤੇ ਦਾ ਦਾਅਵਾ ਤਾਂ ਕਰ ਰਹੀ ਹੈ, ਪਰ ਹਜੇ ਤੱਕ ਇਸ ਮਾਮਲੇ 'ਚ ਕੋਈ ਗੱਲ ਸਿਰੇ ਨਹੀਂ ਚੜ ਸਕੀ। ਪਾਕਿਸਤਾਨ ਤੋਂ ਇਨਸਾਰ ਬਰਨੀ ਟਰੱਸਟ ਦਾ ਆਖਣਾ ਹੈ ਕਿ ਇਹ ਸੋਮਾਲੀ ਕਜ਼ਾਕ ਇਹਨਾਂ ਲੋਕਾਂ ਨੂੰ ਛੱਡਣ ਦੇ ਬਦਲੇ ਸਿਰਫ ਸਰਕਾਰ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ, ਔਰ ਇੱਥੇ ਇਹ ਵੀ ਦੱਸਦੇ ਜਾਈਏ ਕਿ ਪਾਕਿਸਤਾਨੀ ਸਰਕਾਰ ਇਹਨਾਂ ਦੇ ਨਾਲ ਸਿੱਧੀ ਗੱਲਬਾਤ ਕਰਨ ਤੋਂ ਕਤਰਾ ਰਹੀ ਹੈ। ਐਮਟੀ ਓਨਰ 25 ਨਾਮੀ ਇਹ ਜਹਾਜ਼ ਤੇ ਅਗਵਾ ਹੋਏ ਇਹਨਾਂ 10 ਪਾਕਿਸਤਾਨੀਆਂ ਤੇ ਇਹ ਕਜ਼ਾਕ ਤਸ਼ੱਦਦ ਕਰ ਰਹੇ ਨੇ, ਜਿਹਦੀਆਂ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਨੇ, ਤੇ ਰਿਹਾਈ ਬਦਲੇ ਉਹਨਾਂ ਨੇ 30 ਲੱਖ ਅਮਰੀਕੀ ਡਾਲਰਾਂ ਦੀ ਮੰਗ ਕੀਤੀ ਹੈ। ਜਹਾਜ਼ ਤੋਂ ਖੁਰਾਕ ਪਾਣੀ ਮੁੱਕ ਗਿਆ ਹੈ, ਜਿਹਦੇ ਕਾਰਨ ਇਹ ਲੋਕ ਬਾਥਰੂਮ ਦਾ ਗੰਦਾ ਪਾਣੀ ਪੀਣ ਤੇ ਮਜਬੂਰ ਨੇ। ਇਹਨਾਂ ਕਜ਼ਾਕਾਂ ਨੇ ਤਵਾਨ ਨਾ ਦੇਣ ਦੀ ਸੂਰਤ 'ਚ ਇਹਨਾਂ ਅਗਵਾ ਹੋਏ 10 ਪਾਕਿਸਤਾਨੀਆਂ ਦੇ ਕਤਲ ਦੀ ਧਮਕੀ ਦਿੱਤੀ ਹੈ। ਸਟੇਟ ਬੈਂਕ ਆਫ ਪਾਕਿਸਤਾਨ ਦੇ ਗਵਰਨਰ ਰਹਿ ਚੁੱਕੇ ਇਸ਼ਰਤ ਹੁਸੈਨ ਹੋਣਾ ਨੇ ਇੱਕ ਇੰਟਰਵਿਊ ਦੌਰਾਨ ਆਖਿਆ ਕਿ ਅੱਜ ਮੁਲਕ ਭਰ ਦੇ ਵਿੱਚ ਸਿਵਲ ਸਰਵੈਂਟਸ ਮੁਲਕ ਦੇ ਬਾਰੇ ਚੰਗਾ ਸੋਚਦੇ ਹੀ ਨਹੀਂ, ਆਪਣੇ ਫਾਇਦੇ ਵੇਖਦੇ ਨੇ। ਮੁਲਕ ਭਰ ਦੇ ਵਿੱਚ ਰਿਸ਼ਵਤਖੋਰੀ ਤੇ ਖੁਰਦ ਬੁਰਦ ਬਾਜ਼ਾਰ ਗਰਮ ਹੈ, ਜਦਕਿ ਕਈ ਮਹਿਕਮੇ ਦੇ ਅਫਸਰ ਆਪ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆਪਣੀਆਂ ਜਮ੍ਹਾਂ ਜਾਇਦਾਦਾਂ ਬਣਾਉਣ ਡੇ ਨੇ, ਜੋ ਕਿ ਸਿੱਧਾ ਮੁਲਕ ਦਾ ਨੁਕਸਾਨ ਹੈ। ਇਸ਼ਰਤ ਹੁਸੈਨ ਹੋਣਾ ਦੇ ਬਿਆਨ ਦੇ ਵਿੱਚੋਂ ਕੁਝ ਬੋਲ।
13: 1990 तक 6% हमारी ग्रोथ हुई। इंडिया की ग्रोथ क्या थी? 3%। बांग्लादेश की क्या थी? 1%। और मुझे एक चेयरमैन FBR ने, मैं गवर्नमेंट में नहीं था, मुझे कहा कि आई कैन टेल यू देयर आर 100 कस्टम्स ऑफिशियल्स, ये 2011 या 2012 की बात है, आर नेटवर्थ इज $100 million, 100 officers. जब आपका जो सिविल सर्वेंट इंप्लीमेंट करेगा, मैं इंप्लीमेंटेशन में नहीं था, जो मैं प्रपोजल लेके जाऊं, ऑल्दो इमरान खान वाज माय सपोर्टर, तो कैबिनेट कहेगी जी ये तो हो ही नहीं सकता, क्योंकि कैबिनेट के जो मरात हैं वो सारे खत्म हो रहे हैं।
12: एसन फार्मर गवर्नर स्टेट बैंक ऑफ पाकिस्तान इशरत हुसैन। ਤੇ ਇਹਦੇ ਨਾਲ ਹੀ ਇਸ ਹਫ਼ਤੇ ਦੀ ਲਹਿੰਦੇ ਪੰਜਾਬ ਦੀ ਖ਼ਬਰਸਾਰ ਇੱਥੇ ਹੀ ਮੁੱਕਦੀ ਹੈ। ਮਸੂਦ ਮੱਲੀ ਨੂੰ ਆਉਂਦੀ ਮੁਲਾਕਾਤ ਤੱਕ ਲਈ ਇਜਾਜ਼ਤਾਂ ਦਿਓ, ਫਿਰ ਮਿਲਾਂਗੇ।
0: ਸੋ ਸਾਰੀਆਂ ਰਿਪੋਰਟਸ ਅਤੇ ਜਾਣਕਾਰੀਆਂ ਤੁਸੀਂ ਸਾਡੀ ਵੈਬਸਾਈਟ sbs.com.au/punjabi ਤੇ ਜਾ ਕੇ ਵੀ ਸੁਣ ਸਕਦੇ ਹੋ, ਡਾਊਨਲੋਡ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਅਤੇ ਇਸ ਦੇ ਨਾਲ ਹੀ ਗਾਣਾ ਨਹੀਂ, ਸਮਾਂ ਹੋ ਚੁੱਕਾ ਸਾਡੇ ਪਹਿਲੇ ਗਾਣੇ ਦਾ, ਮੈਂ ਕਹਿਣ ਲੱਗਾ ਸੀ ਗਾਣਾ ਹੋ ਚੁੱਕਾ, ਬਿਲਕੁਲ ਜੀ ਗਾਣਾ ਵੀ ਸੁਣਾਉਣ ਲੱਗਿਆ, ਬਹੁਤ ਹੀ ਕਮਾਲ ਦਾ ਗਾਣਾ ਹੈ। ਔਰ ਇਸ ਤੋਂ ਪਹਿਲਾਂ ਇੱਕ ਸੁਨੇਹਾ ਪੜ੍ਹ ਲੈਂਦੇ ਹਾਂ। ਰਮਨ ਜੀ ਕਹਿ ਰਹੇ ਨੇ, ਗੁੱਡ ਈਵਨਿੰਗ ਪੁਨੀਤ ਜੀ, ਕੀ ਹਾਲ ਚਾਲ ਨੇ, ਲਾਈਫ ਕਿਵੇਂ ਚੱਲ ਰਹੀ ਹੈ, ਤੁਹਾਡਾ ਅਮੇਜ਼ਿੰਗ ਸ਼ੋਅ ਸੁਣ ਰਹੇ ਹਾਂ, ਔਰ ਥੈਂਕ ਯੂ ਸਾਨੂੰ ਐਂਟਰਟੇਨ ਕਰਨ ਦੇ ਲਈ, ਬਹੁਤ ਬਹੁਤ ਸ਼ੁਕਰੀਆ ਰਮਨ ਜੀ। ਔਰ ਆਓ ਤੁਹਾਨੂੰ ਸੁਣਾਉਂਦੇ ਹਾਂ ਇੱਕ ਬਹੁਤ ਹੀ ਪਿਆਰਾ ਜਿਹਾ ਗਾਣਾ।

0: SBS ਦਾ ਆਵਾਜ਼ ਜੇਤੂ ਦਸਤਾਵੇਜ਼ੀ ਸ਼ੋਅ ਡੇਟਲਾਈਨ, ਜੋ ਕਿ ਸੰਸਾਰ ਭਰ ਦੇ ਲੋਕਾਂ ਬਾਰੇ ਅਤੇ ਉਹਨਾਂ ਦੀਆਂ ਕਹਾਣੀਆਂ ਨਾਲ ਸਾਂਝ ਪਾਉਂਦਾ ਹੈ। ਦੇਖੋ ਹਰ ਮੰਗਲਵਾਰ ਰਾਤ 9:30। ਮਹਾਨ ਅਧਿਆਪਕ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੇ ਨਿਵੇਕਲੇ ਤਰੀਕੇ ਪਾਲਦੇ ਹਨ। ਅਧਿਆਪਕਾਂ ਲਈ ਪਾਠਕ੍ਰਮ ਅਨੁਸਾਰ ਆਨਲਾਈਨ ਸਰੋਤ ਰੱਖੇ ਹੋਏ ਹਨ sbs.com.au/learn ਉੱਤੇ। ਅਵਾਰਡ ਜੇਤੂ ਡਰਾਮੇ ਅੰਤਰਰਾਸ਼ਟਰੀ ਖੇਡਾਂ ਅਤੇ ਦਸਤਾਵੇਜ਼ੀਆਂ ਦੀ ਦੁਨੀਆ, ਜੋ ਕਿ ਪ੍ਰੇਰਣਾ ਪ੍ਰਦਾਨ ਕਰਦੀਆਂ ਹਨ, ਲੈ ਕੇ ਆਉਂਦਾ ਹੈ SBS ਵਰਲਡ ਆਫ ਡਿਫਰੈਂਸ ਚੈਨਲ 30 ਅਤੇ ਚੈਨਲ 31 ਉੱਤੇ। SBS ਔਨ ਡਿਮਾਂਡ ਵਿੱਚ ਸੈਂਕੜੇ ਫਿਲਮਾਂ ਅਤੇ ਟੀਵੀ ਸ਼ੋਅ ਮੁਫਤ ਵਿੱਚ ਸਟ੍ਰੀਮ ਕਰਨ ਲਈ ਉਪਲਬਧ ਹਨ। ਅੱਜ ਹੀ SBS ਔਨ ਡਿਮਾਂਡ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਉੱਤੇ ਜਾਓ।
1: SBS South Asian plays hits like this. SBS South Asian, your news from here and hits from home.
2: SBS South Asian brings you closer to South Asia. News in 10 languages, the SBS Spice podcast, and the hottest tracks on SBS South Asian radio. There is so much to explore. Check it out now on the SBS audio app or website.
0: ਅੰਤਰਰਾਸ਼ਟਰੀ ਡਾਕੂਮੈਂਟਰੀਆਂ ਤੋਂ ਕਲਾਸਿਕ ਕਲਟ ਫਿਲਮਾਂ ਤੱਕ, ਵਿਸ਼ਵ ਪੱਧਰੀ ਨਾਟਕਾਂ ਤੋਂ ਮਜ਼ੇਦਾਰ ਕਾਮੇਡੀਜ਼ ਲਈ, ਦੇਖੋ SBS ਵਾਈਸਲੈਂਡ ਚੈਨਲ 31 ਉੱਤੇ।
3: Learn to speak English. Find videos, podcasts, and advice to help you settle into daily life in Australia. Speak everyday Aussie with SBS Learn English.
0: ਸਵਾਦਲੇ ਖਾਣਿਆਂ ਬਾਰੇ ਜਾਣਕਾਰੀ ਅਤੇ ਸਥਾਨਕ ਤੇ ਅੰਤਰਰਾਸ਼ਟਰੀ ਖਾਣਿਆਂ ਦੇ ਪ੍ਰਸਿੱਧ ਨਾਮ, ਦੇਖੋ SBS ਫੂਡ 24 ਘੰਟੇ ਕਿਸੇ ਵੀ ਸਮੇਂ ਚੈਨਲ 33 ਉੱਤੇ।
4: ਵੈਲਕਮ ਬੈਕ। ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਬ੍ਰੇਕ ਤੋਂ ਬਾਅਦ, ਇਸ ਕਮਰਸ਼ੀਅਲ ਵਕਫੇ ਤੋਂ ਬਾਅਦ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ ਮੈਂ ਹਾਂ ਪੁਨੀਤ ਟਿੰਗਰਾ। ਸੋ 1968 ਦੇ ਵਿੱਚ ਜਦੋਂ ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਵਲਗੁਲਗਾ ਦੀ ਸਥਾਪਨਾ ਹੋਈ ਸੀ, ਉਸ ਇਤਿਹਾਸਕ ਪਹਿਲੀ ਮੀਟਿੰਗ ਦੇ ਵਿੱਚ ਇੱਕ 11 ਸਾਲ ਦਾ ਬੱਚਾ ਵੀ ਮੌਜੂਦ ਸੀ ਜਿਸਨੇ ਉਸ ਪਹਿਲੇ ਰਜਿਸਟਰ 'ਤੇ ਆਪਣੇ ਦਸਤਖਤ ਕੀਤੇ ਸਨ। ਅਤੇ ਹੁਣ 58 ਸਾਲਾਂ ਬਾਅਦ ਜਦੋਂ ਪਹਿਲਾ ਰਜਿਸਟਰ ਮੁਕੰਮਲ ਹੋ ਚੁੱਕਾ, ਯਾਨੀ ਕੰਪਲੀਟ ਹੋ ਚੁੱਕਾ, ਆਖਰੀ ਪੰਨੇ 'ਤੇ ਵੀ ਇਹਨਾਂ ਦੇ ਸਿਗਨੇਚਰ ਨੇ, ਕੀ ਹੈ ਪੂਰੀ ਕਹਾਣੀ? ਆਓ ਚੱਲਦੇ ਹਾਂ ਇਸ ਬੇਹੱਦ ਹੀ ਖਾਸ ਇੰਟਰਵਿਊ ਦੇ ਵੱਲ।
5: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਪੁਨੀਤ ਟਿੰਗਰਾ। ਸਾਲ 1968, ਆਸਟ੍ਰੇਲੀਆ ਦੇ ਇੱਕ ਛੋਟੇ ਜਿਹੇ ਕਸਬੇ ਵਲਗੁਲਗਾ ਵਿੱਚ ਕੁਝ ਪੰਜਾਬੀ ਪਰਿਵਾਰਾਂ ਨੇ ਇੱਕ ਸੁਪਨਾ ਸਾਕਾਰ ਕੀਤਾ ਸੀ। ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ ਇੱਥੇ ਉਸ ਵਕਤ ਸਥਾਪਨਾ ਹੋਈ ਸੀ। ਅਤੇ ਉਸੇ ਸਮੇਂ ਜਦੋਂ ਗੁਰਦੁਆਰਾ ਸਾਹਿਬ ਵਲਗੁਲਗਾ ਦੀ ਪਹਿਲੀ ਮੀਟਿੰਗ ਹੋਈ, ਉਸ ਮੀਟਿੰਗ ਦੌਰਾਨ ਪਹਿਲੇ ਰਜਿਸਟਰ 'ਤੇ ਨੋਟ ਲਿਖੇ ਗਏ ਅਤੇ ਸਾਰਿਆਂ ਨੇ ਆਪਣੇ ਦਸਤਖਤ ਕੀਤੇ। ਅਤੇ ਉਸੇ ਵੇਲੇ ਇੱਕ 11 ਸਾਲ ਦਾ ਬੱਚਾ ਵੀ ਉੱਥੇ ਮੌਜੂਦ ਸੀ, ਅੱਖਾਂ ਖੁੱਲੀਆਂ, ਦਿਲ ਉਤਸ਼ਾਹ ਨਾਲ ਭਰਿਆ। ਅਤੇ ਹੁਣ ਕਰੀਬ 58 ਸਾਲਾਂ ਬਾਅਦ ਉਹੀ ਵਿਅਕਤੀ ਗੁਰਦੁਆਰਾ ਕਮੇਟੀ ਦੇ ਸਕੱਤਰ ਵਜੋਂ ਪਹਿਲੇ ਰਜਿਸਟਰ ਦੇ ਮੁਕੰਮਲ ਹੋਣ ਦਾ ਗਵਾਹ ਵੀ ਬਣਿਆ ਹੈ। ਸਵਾਓ ਅੱਜ ਤੁਹਾਡੇ ਰੂਬਰੂ ਇਹਨਾਂ ਨੂੰ ਹੀ ਕਰਦੇ ਹਾਂ। ਨਾਮ ਹੈ ਇਹਨਾਂ ਦਾ ਜਰਨੈਲ ਸਿੰਘ ਸੋਢੀ ਉਰਫ ਜੀਤ। ਜਰਨੈਲ ਸਿੰਘ ਜੀ, ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ, ਕੀ ਹਾਲ ਚਾਲ ਨੇ?
6: ਮੈਂ ਬਹੁਤ ਅੱਛਾ ਜੀ।
5: ਜੀਤ ਸੋਢੀ ਜੀ, ਜਦੋਂ 1968 ਦੇ ਵਿੱਚ ਪਹਿਲੀ ਵਾਰ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੋਈ ਸੀ, ਪਹਿਲੀ ਵਾਰ ਮੀਟਿੰਗ ਹੋਈ ਸੀ, ਤੁਸੀਂ ਉਦੋਂ ਸਿਰਫ 11 ਸਾਲ ਦੇ ਸੀ। ਸੋ ਕੁਝ ਖਾਸ ਯਾਦਾਂ ਯਾਦ ਨੇ ਅਜੇ ਵੀ, ਜਾਂ ਧੁੰਦਲੀਆਂ ਨੇ, ਜਾਂ ਪੂਰੀਆਂ ਯਾਦ ਨੇ ਉਸ ਸਮੇਂ ਦੀਆਂ?
6: ਮੈਨੂੰ ਸਭ ਕੁਛ ਪੂਰਾ ਜਾਣਦਾ, ਇਕੱਲੇ ਇਕੱਲੇ ਬੰਦੇ ਦਾ ਵੀ ਉਸ ਵੇਲੇ ਜਿਹੜੇ ਸੀਗੇ ਸਾਰੇ ਡੈਡ ਦੇ ਫਰੈਂਡ ਸੀਗੇ, ਮੈਨੂੰ ਇਕੱਲੇ ਇਕੱਲੀ ਗੱਲ ਦਾ ਚੇਤਾ।
5: ਸੋ ਜਦੋਂ ਪਹਿਲੀ ਵਾਰੇ ਖਬਰ ਆਈ ਕਿ ਉੱਥੇ ਗੁਰਦੁਆਰਾ ਸਾਹਿਬ ਖੁੱਲੇਗਾ, ਸੋ ਕਿੰਨਾ ਐਕਸਾਈਟਡ ਸੀ ਭਾਈਚਾਰਾ, ਕਿੰਨੀ ਖੁਸ਼ੀ ਦਾ ਮਾਹੌਲ ਸੀ?
6: ਬਹੁਤ ਵੇਵੇ, ਗੁਰੂ ਘਰ ਪਹਿਲਾਂ ਸਾਡਾ ਬਣਨਾ, ਪਹਿਲਾਂ ਅਸੀਂ ਟੈਂਟ ਕਰਕੇ ਉਹਦੇ ਵਿੱਚ ਅਰਦਾਸ ਕਰਕੇ ਫੇਰ ਸ਼ੁਰੂ ਕੀਤਾ ਟੈਂਟ ਵਿੱਚ ਕਰਕੇ।
5: ਸੋ ਹੁਣ ਜਿਵੇਂ ਪਹਿਲਾ ਰਜਿਸਟਰ ਉਸ ਵਕਤ ਖੁੱਲਿਆ ਸੀ, ਹੁਣ ਉਹੀ ਰਜਿਸਟਰ ਭਰ ਗਿਆ, ਜਦੋਂ ਤੁਸੀਂ ਆਪਣੇ 1968 ਵਾਲੇ ਸਿਗਨੇਚਰ ਅਤੇ ਹੁਣ 2026 ਵਾਲੇ ਸਿਗਨੇਚਰ ਇੱਕੋ ਰਜਿਸਟਰ ਦੇ ਵਿੱਚ ਵੇਖਦੇ ਹੋ, ਤਾਂ ਮਨ ਦੇ ਵਿੱਚ ਕੀ ਭਾਵਨਾ ਆਉਂਦੀ ਹੈ?
6: ਇੱਦਾਂ ਆਉਂਦੀ ਆ ਫਿਰ ਸਾਡਾ ਫਿਰ ਕਿੱਦਾਂ ਫਿਰ ਸੇਵਾ ਅਸੀਂ ਕਿੰਨਾ ਚਿਰ ਗੁਰੂ ਘਰ ਲਈ ਕਰ ਸਕੀਏ ਤੇ ਹੋਰ ਵੀ ਕਿੰਨੀ ਕਰੀਏ।
5: ਸੋ ਜੀਤ ਜੀ, ਤੁਹਾਡੇ ਤੋਂ ਇਲਾਵਾ ਇੱਕ ਹੋਰ ਸ਼ਖਸ ਹਨ ਜਿਨ੍ਹਾਂ ਦੇ ਦਸਤਖਤ ਉਸ ਵੇਲੇ ਵੀ ਮੌਜੂਦ ਸਨ ਅਤੇ ਇਸ ਵਾਰ 2026 ਦੇ ਵਿੱਚ ਵੀ ਉਹਨਾਂ ਨੇ ਸਾਈਨ ਕੀਤੇ ਨੇ ਤੁਹਾਡੇ ਨਾਲ ਇਸ ਰਜਿਸਟਰ 'ਤੇ। ਇਸ ਪਲ ਬਾਰੇ ਉਹਨਾਂ ਨਾਲ ਕੀ ਤੁਹਾਡੀ ਗੱਲ ਹੋਈ ਹੈ, ਉਹਨਾਂ ਦਾ ਕੀ ਕਹਿਣਾ ਹੈ?
6: ਬਹੁਤ ਸੇਵਾ ਕੀਤੀ ਹੈ ਉਹਨੇ ਵੀ, ਜ਼ਿਆਦਾ ਪਹਿਲਾਂ ਤਾਂ ਗੁਰਦੁਆਰੇ ਤੋਂ, ਜਿੱਦਾਂ ਹਾਲੇ ਵੀ ਐਵਰੀ ਸੰਡੇ ਵਿੱਚ ਵੀ ਹੁਣ ਰਿਟਾਇਰ ਹੋਏ ਵਿੱਚ ਵੀ ਕਦੇ ਵੀ ਉੱਥੇ ਆ ਕੇ ਗੁਰਦੁਆਰੇ ਕੁਐਸਚਨ ਜਿਹੜੇ ਬਾਹਰੋਂ ਸੰਗਤ ਆਉਂਦੀ ਹੈ ਜੋ ਵੀ ਪਤਾ ਕਰਨਾ ਮੰਗੇ, ਜਿੱਦਾਂ ਸਾਡਾ ਅਸੀਂ ਉਹਨੂੰ ਟੂਰ ਗਾਈਡ ਕਹਿ ਦਿੰਦੇ ਹਾਂ।
5: ਓਕੇ ਓਕੇ, ਠੀਕ ਹੈ ਠੀਕ ਹੈ ਜੀ। ਸੋ ਇਸ ਗੁਰਦੁਆਰਾ ਸਾਹਿਬ ਨੇ ਭਾਈਚਾਰੇ ਨੂੰ ਕਿਵੇਂ ਜੋੜੀ ਰੱਖਿਆ, ਖਾਸ ਕਰਕੇ ਉਦੋਂ ਜਦੋਂ ਲੋਕ ਦੂਰ ਦੁਰਾਡੇ ਖੇਤਾਂ ਦੇ ਵਿੱਚ ਕੰਮ ਕਰਦੇ ਸੀ?
6: ਉਸ ਵੇਲੇ ਪਹਿਲਾਂ ਸੰਡੇ ਇਕੱਲੇ ਐਤਵਾਰ ਨੂੰ ਆਉਂਦੇ ਹੁੰਦੇ ਸੀ ਸਾਰੇ, ਇੱਕ ਵਾਰ ਫਿਰ ਹੌਲੀ ਹੌਲੀ ਜਿੱਦਾਂ ਜਿੱਦਾਂ ਸੰਗਤ ਬਦਲ ਲੱਗ ਪਈ, ਫਿਰ ਥੋੜ੍ਹੀ ਜਿਹੀ ਜਿੱਦਾਂ ਸੰਗਤ ਬਦਲ ਲੱਗ ਪਈ, ਅਵੇਲੇਬਿਲਿਟੀ ਜਿੱਦਾਂ ਸੇਵਾਦਾਰਾਂ ਦੀ ਹੋਰ ਮਿਲਣ ਲੱਗ ਪਈ, ਥੋੜ੍ਹਾ ਫਿਰ ਗੁਰਦੁਆਰਾ ਹੋਰ ਖੁੱਲਣ ਲੱਗ ਪਿਆ
5: ਜੀ। ਸੋ ਜੇ ਤੁਸੀਂ ਹੁਣ 1968 ਦੀ ਉਸ ਮੀਟਿੰਗ ਨੂੰ ਯਾਦ ਕਰੋ ਜੋ ਪਹਿਲੀ ਹੋਈ ਸੀ ਜਦੋਂ ਰਜਿਸਟਰ ਦੇ ਵਿੱਚ ਸਾਈਨ ਹੋਏ ਸੀ ਗੁਰਦੁਆਰਾ ਸਾਹਿਬ ਦੀ ਮੀਟਿੰਗ ਦੇ ਵਿੱਚ, ਅਗਰ ਮੌਕਾ ਮਿਲੇ ਅੱਜ ਆਪਣੇ ਆਪ ਨਾਲ ਗੱਲ ਕਰਨ ਦਾ, ਉਸ 1968 ਵਾਲੇ ਜੀਤ ਦੇ ਨਾਲ ਗੱਲਬਾਤ ਕਰਨ ਦਾ, ਉਹਨੂੰ ਕੀ ਗੱਲ ਕਹੋਗੇ?
6: ਉਹਨੂੰ ਪੁੱਛ ਸਕਦੇ ਆ ਵੀ ਤੁਸੀਂ ਹੋਰ ਵੀ ਸੇਵਾ ਬੈਟਰ ਕਿੱਦਾਂ ਨੈਕਸਟ ਟਾਈਮ ਲਈ ਕਰ ਸਕਦੇ ਆ, ਹੋਰ ਕਿੱਦਾਂ ਵਧਾ ਸਕਦੇ ਗੁਰੂ ਘਰ ਲਈ।
5: ਸੋ ਪਹਿਲੇ ਰਜਿਸਟਰ ਦਾ ਹੁਣ ਮੁਕੰਮਲ ਹੋਣਾ, ਇਹ ਤੁਹਾਡੇ ਲਈ ਕਿੰਨਾ ਖਾਸ ਹੈ?
6: ਬਹੁਤ ਪ੍ਰਾਊਡ ਆ ਮੈਂ ਵੀ, ਜਿੱਦਾਂ ਆਪਣੇ ਨਾਲ ਦੇ ਫੈਲੋ ਜਿਹਦੇ ਪਹਿਲੇ ਹੋਏ ਬਜ਼ੁਰਗ ਜਿਹਨੇ ਸਾਡਾ ਗੁਰਦੁਆਰਾ ਸਾਰਾ ਬਣਾਇਆ, ਵੀ ਜਿੱਦਾਂ ਸਾਡੀ ਹਿਸਟਰੀ ਬਣਾਈ ਹੈ, ਵੈਰੀ ਪ੍ਰਾਊਡ।
5: ਅਤੇ ਉਸ ਵਕਤ ਜਦੋਂ ਤੁਸੀਂ 11 ਸਾਲ ਦੇ ਸੀ, ਪਹਿਲੀ ਮੀਟਿੰਗ ਦੇ ਵਿੱਚ ਹਿੱਸਾ ਲਿਆ ਸੀ, ਕਦੀ ਸੋਚਿਆ ਸੀ ਉਸ ਵਕਤ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਸਕੱਤਰ ਬਣ ਜਾਓਗੇ?
6: ਨਹੀਂ, ਉਸ ਵੇਲੇ ਵੀ ਜਿੱਦਾਂ ਮੈਂ ਜਦ 12 ਵੀ ਸੀਗਾ, ਮੈਨੂੰ ਸਾਰੇ ਖਜ਼ਾਨਚੀ ਕਹਿੰਦੇ ਹੁੰਦੇ ਸੀ, ਬਜ਼ੁਰਗਾਂ ਨੂੰ ਆਉਂਦੇ ਹੁੰਦੇ ਸੀ, ਪੈਸੇ ਮੈਂ ਗਿਣਨੇ, ਇਕੱਠੇ ਕਰਨੇ, ਸਾਰੇ ਫੋਰਮ ਭਰ ਕੇ ਬੈਂਕ 'ਚ ਉਹਨੀ ਜਮ੍ਹਾਂ ਕਰਾਉਣੇ।
5: ਸੋ ਤੁਸੀਂ ਜਿਵੇਂ ਅੰਗਰੇਜ਼ੀ ਦੀ ਗੱਲਬਾਤ ਕੀਤੀ ਹੈ, ਤੁਸੀਂ ਫਿਰ ਇੰਡੀਆ ਤੋਂ ਹੀ ਇੰਗਲਿਸ਼ ਸਿੱਖ ਕੇ ਆਏ ਸੀ ਕਿ ਉੱਥੇ ਅੰਗਰੇਜ਼ੀ?
6: ਮੈਂ ਇੱਥੋਂ ਸਟਾਰਟ, ਪਹਿਲੀ ਕੱਚੀ 'ਚੋਂ ਇੱਥੋਂ ਸਟਾਰਟ ਹੋਇਆ 5 ਸਾਲਾਂ ਦਾ ਸਕੂਲ।
5: ਸੋ ਤੁਹਾਡੇ ਵਾਸਤੇ ਉਸ ਵਕਤ ਇਹ ਕਿੰਨਾ ਕੁ ਚੈਲੇਂਜਿੰਗ ਸੀ ਕਿ ਅੰਗਰੇਜ਼ੀ ਨਹੀਂ ਆਉਣੀ ਅਤੇ ਇੱਥੇ ਆ ਕੇ ਅੰਗਰੇਜ਼ੀ ਸਕੂਲ ਦੇ ਵਿੱਚ ਜਾਣਾ, ਅੰਗਰੇਜ਼ੀ ਬੱਚਿਆਂ ਦੇ ਨਾਲ ਸਿੱਖਣੀ?
6: ਪਹਿਲਾਂ ਕੋਈ ਪਤਾ ਨਾ ਸੀ ਵੀ ਕੀ ਭਾਸ਼ਾ ਬੋਲੀ ਜਾਂਦੇ, ਹੌਲੀ ਹੌਲੀ ਜਿੱਦਾਂ ਕਹਿੰਦਾ ਜੰਗ ਸੀਗੇ ਵੀ ਕੁਇਕਲੀ ਸਿੱਖ ਗਏ।
5: ਸੋ ਤੁਸੀਂ ਕਿੰਨੇ ਸਾਲ ਦੀ ਉਮਰ ਦੇ ਵਿੱਚ ਆਸਟ੍ਰੇਲੀਆ ਆ ਗਏ ਸੀ?
6: ਮੈਂ 55 ਦਾ ਮੇਰਾ ਜਨਮਿਆ, ਬਾਹਰ 'ਚ ਆਇਆ ਸੀ, ਇੱਥੇ ਕਰਿਆ ਚੜ੍ਹਦੇ ਬਾਹਰ 'ਚ 62 'ਚ।
5: ਉਸ ਵਕਤ ਜੋ ਆਸਟ੍ਰੇਲੀਅਨ ਲੋਕ ਸੀ ਉਹ ਭਾਰਤੀਆਂ ਪੰਜਾਬੀ ਲੋਕਾਂ ਨੂੰ ਕਿਵੇਂ ਦੇਖਦੇ ਸੀ, ਕੀ ਐਕਸੈਪਟ ਕਰਦੇ ਸੀ ਸਾਡੇ ਲੋਕਾਂ ਨੂੰ?
6: ਇੰਨੇ ਸਾਡੇ ਬਹੁਤ ਹੈ ਨਾ ਸੀਗੇ ਇੱਥੇ, ਪਰ ਜਿਹੜੇ ਸੀਗੇ ਉਹ ਕੰਮ ਬਜ਼ੁਰਗ ਕਰਦੇ ਸੀ ਪਹਿਲਾਂ ਖੇਤਾਂ 'ਚ ਗੋਰਿਆਂ ਲਈ, ਹੌਲੀ ਹੌਲੀ ਫਿਰ ਗੋਰਿਆਂ ਦੇ ਗਾਹਾਂ ਉਹਨਾਂ ਦੀ ਲਾਤ ਹੋਣੀ, ਹਾਰਡ ਵਰਕ ਬਹੁਤ ਸੀਗਾ ਫਾਰਮਾਂ 'ਚ, ਹੌਲੀ ਹੌਲੀ ਸਾਡੇ ਬਜ਼ੁਰਗਾਂ ਨੂੰ ਉਹਨਾਂ ਦੇ ਖੇਤੇ ਖਰੀਦ ਲਏ ਜਿਹਨਾਂ ਜਿਹਨਾਂ ਦੇ ਕੰਮ ਕਰਦੇ ਸੀ।
5: ਜੀ ਜੀ ਜੀ। ਸੋ ਉਸ ਵੇਲੇ ਵੁਲਗੁਲਗਾ ਦੇ ਵਿੱਚ ਪੰਜਾਬੀ ਭਾਈਚਾਰੇ ਦੀ ਜ਼ਿੰਦਗੀ ਕਿਹੋ ਜਿਹੀ ਸੀ, ਘਰ ਕੰਮ ਇਕੱਠੇ ਰਹਿਣ ਦਾ ਢੰਗ ਸੰਗ?
6: ਹਾਂਜੀ, ਸਾਰਿਆਂ ਕੋਲ ਕੇਲੇ ਦੇ ਫਾਰਮ ਸੀਗੇ, ਫਿਰ ਸਿੱਧਾ ਫੈਮਿਲੀ ਅਫੇਅਰ ਸੀਗਾ, ਹਾਂ ਅਸੀਂ ਨਿਆਣੇ ਬੱਚੇ ਸਕੂਲ ਤੋਂ ਪਹਿਲਾਂ ਬਾਅਦ ਫਾਰਮਾਂ 'ਚ ਕੰਮ ਕਰਦੇ ਸੀ।
5: ਸੋ ਜਦੋਂ 1968 ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੋ ਰਹੀ ਸੀ, ਕਿ ਲੋਕਲ ਆਸਟ੍ਰੇਲੀਅਨ ਲੋਕਾਂ ਦਾ ਵੀ ਫੁੱਲ ਸਪੋਰਟ ਸੀ?
6: ਪਹਿਲਾਂ ਸਾਡੇ ਜਿੱਦਾਂ ਆਪਣੇ ਬਜ਼ੁਰਗਾਂ ਨੂੰ ਅੰਗਰੇਜ਼ੀ ਬਹੁਤ ਘੱਟ ਆਉਂਦੀ ਸੀਗੀ, ਟਾਊਨ ਦਾ ਜਿਹੜਾ ਸੀਗਾ ਪਬਲਿਕਨ ਸੀਗਾ, ਇੱਕ ਟਾਊਨ ਦਾ ਜਿੱਦਾਂ ਕਹਿਣਾ ਗਰੋਸਰੀ ਸਟੋਰ ਦਾ, ਉਹਨਾਂ ਜਿੱਥੇ ਵੀ ਜਿੱਦਾਂ ਜਦ ਸਾਰੇ ਬਜ਼ੁਰਗ ਆਪਣੇ ਜਾਂਦੇ ਸੀਗੇ, ਉਹਦੀ ਬਹੁਤ ਮਦਦ ਕੀਤੀ ਹੈ ਸਕੂਲ ਦੇ ਪ੍ਰਿੰਸੀਪਲ ਨੇ, ਬਿਜ਼ਨਸਮੈਨ ਨੇ ਪਹਿਲਾਂ ਬਹੁਤ ਹੈਲਪ ਕੀਤੀ ਹੈ ਸਟਾਰਟ ਕਰਨ ਨੂੰ ਸਾਨੂੰ।
5: ਤੁਸੀਂ 1962 ਦੇ ਵਿੱਚ ਇੱਥੇ ਆ ਗਏ ਸੀ, ਸੋ ਹੁਣ ਜੋ 2026 ਦੇ ਵਿੱਚ ਸਟੂਡੈਂਟ ਇੱਥੇ ਆ ਰਹੇ ਨੇ, ਕਿੰਨਾ ਕੁ ਫਰਕ ਦੇਖਦੇ ਹੋ ਇਹਨਾਂ ਦੋਨਾਂ ਜਨਰੇਸ਼ਨਸ ਦੇ ਵਿੱਚ?
6: ਬਹੁਤ ਫਰਕ ਆ, ਜਿੱਦਾਂ ਹੁਣ ਇੱਧਰਲੇ ਨਿਆਣੇ ਜਿੱਦਾਂ ਗਾਹਾਂ ਜ਼ਿਆਦਾ ਆਸਟ੍ਰੇਲੀਆ ਦੇ ਮਾਡਰਨ ਆ, ਸਾਡੇ ਕੋਲ ਇੱਕ ਵਹੀਕਲ ਹੁੰਦੀ ਸੀ ਇੱਕ ਘਰ 'ਚ ਟੀਵੀ, ਹੁਣ ਇਕੱਲੇ ਇਕੱਲੇ ਰੂਮ 'ਚ ਟੀਵੀ, ਇਕੱਲੇ ਇਕੱਲੇ ਡਰਾਈਵਰ ਕੋਲ ਵਹੀਕਲ ਆ।
5: ਸੋ ਹੁਣ ਜੋ ਨਵੇਂ, ਜਿਵੇਂ ਆਪਾਂ ਨਵੀਂ ਪੀੜ੍ਹੀ ਦੀ ਗੱਲਬਾਤ ਕੀਤੀ ਹੈ, ਜੋ ਹੁਣ ਇੰਟਰਨੈਸ਼ਨਲ ਸਟੂਡੈਂਟ

0: ਸਾਹਿਬ ਬਾਰੇ ਜਿਵੇਂ ਅਸੀਂ ਦੇਖਿਆ ਪਿੱਛੇ ਇੱਕ ਜੋ ਗੁਰਮੁਖੀ ਵਾਲੀ ਫੱਟੀ ਹੈ ਉਹ ਵੀ ਉੱਥੇ ਲਗਾਈ ਗਈ ਹੈ। ਸੋ ਹੋਰ ਕੀ ਹੋਰ ਪਲੈਨਿੰਗਸ ਨੇ ਅੱਗੇ ਗੁਰਦੁਆਰਾ ਸਾਹਿਬ ਵਾਸਤੇ?
1: ਹੋਰ ਅਸੀਂ ਪਲੈਨਿੰਗ ਗਾਹਾਂ ਵਧਾਵਾਂਗੇ, ਹੋਰ ਥੋੜੇ ਕਾਨਫਰੰਸ ਰੂਮ ਬਣਾਵਾਂਗੇ, ਥੋੜੇ ਜਿਹਾ ਲੰਗਰ ਹਾਲ ਵਧਾਵਾਂਗੇ, ਕਿਚਨ ਨੂੰ ਥੋੜੀ ਜਿੱਦਾਂ ਸੰਗਤ ਵਧੀ ਜਾਂਦੀ ਹੈ, ਜਿੱਦਾਂ ਜਿੱਦਾਂ ਆਈ ਜਾਂਦੀ ਹੈ, ਬਸ ਗੁਰਦੁਆਰਾ ਸਾਡਾ ਇਹ ਜਿੱਦਾਂ ਕਹਿਣਾ ਨਸ ਨਹੀਂ ਬਣਦਾ, ਫਿਰ
0: ਜੀ ਜੀ
1: ਹੋਰ
0: ਜੀ
1: ਵਧਾਉਣਾ ਮੰਗਦੇ ਆ।
0: ਸੋ ਹੁਣ ਜਦੋਂ ਦੂਜਾ ਰਜਿਸਟਰ ਖੁੱਲ੍ਹ ਚੁੱਕਾ ਹੈ, ਸੋ ਇਸਦੇ ਵਿੱਚ ਤੁਸੀਂ ਕਿਹੋ ਜਿਹਾ ਭਵਿੱਖ ਦੇਖਣਾ ਚਾਹੁੰਦੇ ਹੋ ਸਾਡੇ ਭਾਈਚਾਰੇ ਦੇ ਲਈ?
1: ਮੰਗਦਾ ਭਾਈ ਜਿੱਦਾਂ ਇੱਥੇ ਤੱਕਰ ਅਸੀਂ 60 ਸਾਲ ਹੋ ਗਏ ਜਿੱਦਾਂ ਆਏ ਹਾਂ ਗੁਰਧਰਮ ਵਧਾਉਂਦੇ ਹਾਂ, ਇੱਦਾਂ ਹੀ ਗਾਹਾਂ ਸੰਗਤ ਗਾਹਾਂ ਸਾਡੇ ਬੱਚੇ ਵੀ ਇੱਦਾਂ ਹੀ ਗੁਰੂ ਨਾਲ ਜੁੜ ਕੇ ਰਹਿਣ ਤੇ ਗਾਹਾਂ ਵਧਾਉਣ।
0: ਸੋ ਬਹੁਤ ਬਹੁਤ ਸ਼ੁਕਰੀਆ ਜੀਤ ਜੀ ਇਸ ਸਾਰੀ ਗੱਲਬਾਤ ਅਤੇ ਜਾਣਕਾਰੀ ਲਈ।
1: ਅੱਛਾ ਜੀ, ਥੈਂਕ ਯੂ।
0: ਸੋ ਇੱਕ ਰਜਿਸਟਰ ਭਰ ਗਿਆ, ਪਰ ਇਸ ਦੇ ਹਰ ਪੰਨੇ ਦੇ ਵਿੱਚ ਇੱਕ ਪੂਰੀ ਪੀੜ੍ਹੀ ਦੀ ਮਿਹਨਤ, ਅਰਦਾਸ ਅਤੇ ਸਫ਼ਰ ਦਰਜ ਹੈ। 1968 ਤੋਂ 2026 ਤੱਕ ਦਾ ਇਹ ਸਫ਼ਰ ਸਿਰਫ ਵਲਗੁਲਗਾ ਗੁਰਦੁਆਰਾ ਸਾਹਿਬ ਦਾ ਹੀ ਨਹੀਂ, ਸਗੋਂ ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰੇ ਦੀ ਪਹਿਚਾਣ ਦਾ ਹੈ। ਸਗੋਂ ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰੇ ਦੀ ਪਹਿਚਾਣ ਦੀ ਕਹਾਣੀ ਹੈ। ਆਸ ਕਰਦੇ ਹਾਂ ਕਿ ਇਹ ਜਾਣਕਾਰੀ ਅਤੇ ਗੱਲਬਾਤ ਚੰਗੀ ਲੱਗੀ ਹੋਵੇਗੀ। ਹੁਣ ਮੈਨੂੰ ਯਾਨੀ ਪੁਨੀਤ ਢੀਂਗਰਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਅਤੇ ਸੁਣਦੇ ਰਹੋ SBS ਪੰਜਾਬੀ। ਬਿਲਕੁਲ ਜੀ, ਕਿਵੇਂ ਲੱਗੀ ਇਹ ਖਾਸ ਗੱਲਬਾਤ ਦੱਸਿਓ, ਜ਼ਰੂਰ ਲਿਖ ਭੇਜਿਓ 0439-799-767 'ਤੇ। ਹੁਣ ਚੱਲਦੇ ਹਾਂ ਸਾਡੇ ਅਗਲੇ ਗਾਣੇ ਦੇ ਵੱਲ, ਕਰਦੇ ਰਹੋ ਇੰਜੋਏ ਅਤੇ ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਢੀਂਗਰਾ।

0: SBS ਚਿੱਲ ਉੱਤੇ ਦੁਨੀਆ ਭਰ ਦੇ ਸੰਗੀਤ ਦਾ ਆਨੰਦ ਮਾਣੋ। SBS ਚਿੱਲ ਨੂੰ SBS ਆਡੀਓ ਐਪ ਤੇ ਸੁਣੋ।
1: SBS South Asian brings you closer to South Asia. News in 10 languages, the SBS Spice podcast, and the hottest tracks on SBS South Asian radio. There is so much to explore. Check it out now on the SBS audio app or website.
0: ਦੁਨੀਆ ਭਰ ਦੀਆਂ ਕਹਾਣੀਆਂ ਸੰਭਾਲੀਆਂ ਹੋਈਆਂ ਨੇ SBS ਵਰਲਡ ਮੂਵੀਜ਼ ਉੱਤੇ। 24 ਘੰਟੇ 7 ਦਿਨ ਮੁਫਤ ਦੇਖੋ ਚੈਨਲ 32 ਤੇ ਜਾਂ SBS ਔਨ ਡਿਮਾਂਡ ਤੇ। SBS ਤੁਹਾਡੇ ਲਈ ਹਮੇਸ਼ਾ ਹਾਜ਼ਰ ਹੈ। ਅਲੈਕਸਾ, ਗੂਗਲ ਹੋਮ ਜਾਂ ਫਿਰ ਐਪਲ ਸਮਾਰਟ ਸਪੀਕਰ ਜ਼ਰੀਏ SBS ਨਾਲ ਜੁੜੇ ਰਹਿਣਾ ਆਸਾਨ ਹੈ। SBS ਪੰਜਾਬੀ ਤੋਂ ਜਦੋਂ ਮਰਜ਼ੀ ਤਾਜ਼ਾ ਤਰੀਨ ਖਬਰਾਂ, ਵਿਚਾਰ ਅਤੇ ਕਹਾਣੀਆਂ ਸੁਣੋ। ਸਿਰਫ ਇਹ ਬੋਲੋ, ਪਲੇ SBS ਪੰਜਾਬੀ ਪੋਡਕਾਸਟ। SBS ਆਡੀਓ ਤੁਹਾਡੇ ਸੁਭਾਅ ਨਾਲ ਮੇਲ ਖਾਂਦਾ ਸੰਗੀਤ, ਰੇਡੀਓ ਅਤੇ ਪੋਡਕਾਸਟ। ਅਵਾਰਡ ਜੇਤੂ ਡਰਾਮੇ, ਅੰਤਰਰਾਸ਼ਟਰੀ ਖੇਡਾਂ ਅਤੇ ਦਸਤਾਵੇਜ਼ੀਆਂ ਦੀ ਦੁਨੀਆ ਜੋ ਕਿ ਪ੍ਰੇਰਣਾ ਪ੍ਰਦਾਨ ਕਰਦੀਆਂ ਹਨ, ਲੈ ਕੇ ਆਉਂਦਾ ਹੈ SBS ਵਰਲਡ ਆਫ ਡਿਫਰੈਂਸ ਚੈਨਲ 30 ਅਤੇ ਚੈਨਲ 31 ਉੱਤੇ।
2: ਕਿਸੇ ਵੀ ਮੋਬਾਈਲ ਡਿਵਾਈਸ 'ਤੇ ਸ਼ਾਨਦਾਰ ਕਹਾਣੀਆਂ ਮੁਫਤ ਸੁਣੋ।

0: sps.com.au/punjabi ਤੇ ਜਾਓ ਜਾਂ ਹੁਣੇ ਹੀ SPS ਰੇਡੀਓ ਐਪ ਡਾਊਨਲੋਡ ਕਰੋ।
1: Learn to speak English. Find videos, podcasts and advice to help you settle into daily life in Australia. Speak everyday Aussie with SBS Learn English.
2: ਆ ਗਿਆ ਜੀ ਵਾਪਸ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ SBS ਦੇ ਲਾਈਵ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ ਮੈਂ ਹਾਂ ਪੁਨੀਤ ਟਿੰਗਰਾ। ਇੱਧਰ ਸਾਨੂੰ ਸੁਨੇਹਾ ਆ ਚੁੱਕਾ ਹੈ ਜੀ ਗਗਨ ਜੀ ਦਾ, ਕਹਿ ਰਹੇ ਨੇ ਬਹੁਤ ਹੀ ਸੋਹਣੀ ਇੰਟਰਵਿਊ ਪੁਨੀਤ ਭਾਅ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਅਮਰ ਸ਼ੋਕਰ ਜੀ ਕਹਿ ਰਹੇ ਨੇ ਪੁਨੀਤ ਸਾਹਿਬ ਜੀ ਬਹੁਤ ਸੋਹਣੀ ਸ਼ਾਮ ਦੀਆਂ ਬਹੁਤ ਬਹੁਤ ਮੁਬਾਰਕਾਂ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਇੱਦਾਂ ਹੀ ਜਾਰੀ ਰੱਖੋ। ਬਹੁਤ ਬਹੁਤ ਸ਼ੁਕਰੀਆ ਜੀ ਇਸ ਹੱਲਾ ਸ਼ੇਰੀ ਦੇ ਵਾਸਤੇ। ਸੋ ਅੱਗੇ ਵੱਧਦੇ ਹਾਂ। ਸੋ ਮਈ ਮਹੀਨਾ ਹੁੰਦਾ ਹੈ ਡੋਮੈਸਟਿਕ ਐਂਡ ਫੈਮਿਲੀ ਵਾਇਲੈਂਸ ਪ੍ਰੀਵੈਂਸ਼ਨ ਮੰਥ। ਸੋ ਫੈਮਿਲੀ ਡਿਸਪਿਊਟ ਰੈਜ਼ੋਲਿਊਸ਼ਨ FDR ਇਸ ਮਾਮਲੇ ਦੇ ਵਿੱਚ ਕੀ ਹੈ, ਖਾਸ ਕਰਕੇ ਬੱਚਿਆਂ ਦੀ ਪਰਵਰਿਸ਼ ਵਾਲੇ ਮਾਮਲਿਆਂ ਦੇ ਵਿੱਚ ਕਿੰਨੀ ਲਾਜ਼ਮੀ ਹੁੰਦੀ ਹੈ ਚੀਜ਼, ਵਕੀਲਾਂ ਰਾਹੀਂ ਅਦਾਲਤ ਜਾਣ ਦੀ ਥਾਂ FDR ਦੇ ਕੀ ਲਾਭ ਨੇ, ਇਸ ਬਾਰੇ ਅਸੀਂ ਗੱਲਬਾਤ ਕੀਤੀ ਹੈ ਮੁਕੇਸ਼ ਜੱਬਰ ਜੀ ਦੇ ਨਾਲ। ਆਓ ਸੁਣਦੇ ਹਾਂ ਇਹ ਗੱਲਬਾਤ ਦਾ ਪਹਿਲਾ ਹਿੱਸਾ।
3: SBS ਦੇ ਮੈਲਬਨ ਸਟੂਡੀਓ ਤੋਂ ਮੈਂ ਸੁਮੀਤ ਕੌਰ ਸਵਾਗਤ ਕਰਦੀ ਹਾਂ। ਦੋਸਤੋ, ਅੱਜ ਇੱਕ ਬੜੇ ਹੀ ਅਹਿਮ ਵਿਸ਼ੇ ਤੇ ਤੁਹਾਨੂੰ ਗੱਲਬਾਤ ਸੁਣਾਉਣੀ ਹੈ। ਵਿਸ਼ੇਸ਼ ਤੌਰ ਤੇ ਪੰਜਾਬੀ ਪਰਿਵਾਰਾਂ ਵਿੱਚ ਅਕਸਰ ਵੇਖਿਆ ਜਾਂਦਾ ਹੈ ਕਿ ਡਾਇਵੋਰਸ, ਸੈਪਰੇਸ਼ਨ ਜਾਂ ਬੱਚਿਆਂ ਦੀ ਕਸਟਡੀ ਵਰਗੇ ਨਾਜ਼ੁਕ ਮਸਲਿਆਂ ਦੌਰਾਨ ਆਸਟ੍ਰੇਲੀਆ ਦੇ ਨਿਯਮਾਂ ਦੀ ਸਮਝ ਅਤੇ ਸਹੀ ਰਾਹ ਦੀ ਜਾਣਕਾਰੀ ਦੀ ਕਮੀ ਹੁੰਦੀ ਹੈ। ਅੱਜ ਅਸੀਂ ਜਾਣਾਂਗੇ ਆਸਟ੍ਰੇਲੀਆ 'ਚ ਫੈਮਿਲੀ ਡਿਸਪਿਊਟ ਰੈਜ਼ੋਲਿਊਸ਼ਨ ਬਾਰੇ ਕਿ ਕਿਵੇਂ ਬਿਨਾਂ ਲੰਬੀਆਂ ਅਤੇ ਮਹਿੰਗੀਆਂ ਅਦਾਲਤੀ ਕਾਰਵਾਈਆਂ, ਲਾਇਰਸ ਦੀਆਂ ਫੀਸਾਂ 'ਚ ਫਸੇ ਬਗੈਰ ਫੈਮਿਲੀ ਡਿਸਪਿਊਟ ਰੈਜ਼ੋਲਿਊਸ਼ਨ ਰਾਹੀਂ ਸੈਪਰੇਸ਼ਨ, ਫੈਮਿਲੀ ਵਾਇਲੈਂਸ, ਪੇਰੈਂਟਿੰਗ ਜਿਹੇ ਗੰਭੀਰ ਵਿਵਾਦਾਂ ਨੂੰ ਹੱਲ ਕਰਨ ਦੀ ਸੰਭਵ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਸ ਮੁਤਲਕ ਮੇਰੇ ਨਾਲ ਸਟੂਡੀਓ 'ਚ ਮੁਕਤੇਸ਼ ਚਿੱਬੜ ਜੀ ਨੇ ਸਾਂਝ ਪਾਈ ਹੈ, ਜੋ ਕਿ ਪਿਛਲੇ ਕਈ ਸਾਲਾਂ ਤੋਂ ਆਸਟ੍ਰੇਲੀਆ 'ਚ ਅਨੁਭਵੀ ਮੀਡੀਏਟਰ ਨੇ ਅਤੇ ਰਿਲੇਸ਼ਨਸ਼ਿਪ ਆਸਟ੍ਰੇਲੀਆ ਨਾਲ ਪਿਛਲੇ 16 ਸਾਲਾਂ ਤੋਂ ਜੁੜੇ ਹੋਏ ਨੇ। ਇਹ ਸਰਵਿਸਿਜ਼ ਕੀ ਹਨ, ਪਰਿਵਾਰਾਂ ਦੀ ਕਿਵੇਂ ਮਦਦ ਕੀਤੀ ਜਾਂਦੀ ਹੈ, ਆਓ ਇਹ ਸਭ ਜਾਣਨ ਲਈ ਮੁਕਤੇਸ਼ ਹੋਰਾਂ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਤੋਰਦੇ ਹਾਂ। ਜੀ ਆਇਆਂ ਨੂੰ ਮੁਕਤੇਸ਼ ਜੀ।
4: ਥੈਂਕ ਯੂ ਸੁਮੀਤ ਜੀ।
3: ਮੁਕਤੇਸ਼ ਜੀ, ਪਹਿਲਾਂ ਤਾਂ ਆਪਣੇ ਬਾਰੇ ਆਪਣੀ ਜ਼ੁਬਾਨੀ ਦੱਸੋ। ਤੁਹਾਨੂੰ ਇੰਨੇ ਅਵਾਰਡਸ ਵੀ ਮਿਲ ਚੁੱਕੇ ਹਨ ਅਤੇ ਬਹੁਤ ਹੀ ਲੰਬਾ ਅਰਸਾ ਹੋ ਗਿਆ ਹੈ ਆਸਟ੍ਰੇਲੀਆ 'ਚ ਫੈਮਿਲੀ ਰਿਲੇਸ਼ਨਸ਼ਿਪ ਨੂੰ ਲੈ ਕੇ ਸਰਵਿਸਿਜ਼ ਦਿੰਦੇ ਹੋਏ। ਅਸੀਂ ਜਾਣਨਾ ਚਾਹਾਂਗੇ ਤੁਹਾਡੇ ਕਿੱਤੇ ਬਾਰੇ ਅਤੇ ਉਸ ਵਿੱਚ ਤੁਹਾਡੀ ਭੂਮਿਕਾ ਬਾਰੇ।
4: ਸੁਮੀਤ ਜੀ, ਮੈਂ ਆਪਣਾ ਪ੍ਰੋਫੈਸ਼ਨਲ ਕਰੀਅਰ ਸ਼ੁਰੂ ਕੀਤਾ ਸੀਗਾ ਇੱਥੇ ਡਿਪਾਰਟਮੈਂਟ ਆਫ ਹਿਊਮਨ ਸਰਵਿਸਿਜ਼ ਚਾਈਲਡ ਪ੍ਰੋਟੈਕਸ਼ਨ 'ਚ। ਉਸ ਤੋਂ ਬਾਅਦ ਵੈਸਟਰਨ ਰੀਜਨ ਮੈਨੇਜ ਕੀਤਾ ਕਈ ਸਾਲਾਂ ਲਈ। ਫਿਰ ਆਈ ਮੈਨੇਜਡ ਸਟੇਟ ਵਾਈਡ ਫੈਮਿਲੀ ਵਾਇਲੈਂਸ ਸਰਵਿਸ ਅਤੇ ਕੀ ਕਹਿੰਦੇ ਨੌਰਥ ਵੈਸਟ ਰੀਜਨ ਤੋਂ ਹੀ ਫੈਮਿਲੀ ਸਰਵਿਸਿਜ਼ ਪ੍ਰੋਗਰਾਮ। ਫਿਰ ਉਸ ਤੋਂ ਬਾਅਦ ਮੈਂ ਕੁਵੈਤ ਚਲੀ ਗਈ ਅਤੇ ਕੁਵੈਤ 'ਚ ਮੈਂ ਕੀ ਕਹਿੰਦੇ ਆਈ ਸਟਾਰਟਡ ਸਰਵਿਸਿਜ਼ ਫੋਰ ਦ ਵੈਸਟਰਨ ਐਕਸਪੈਟਸ ਉੱਥੇ ਜਿਹੜੇ ਕੁਵੈਤ 'ਚ ਸੀਗੇ। ਬਟ ਉੱਥੋਂ ਦਾ ਥੋੜ੍ਹਾ ਜਿਹਾ ਨਾ ਕੀ ਕਹਿੰਦੇ ਆ ਕਲਚਰ ਥੋੜ੍ਹਾ ਜਿਹਾ ਡਿਫਰੈਂਟ ਹੈਗਾ। ਜਦੋਂ ਵਾਪਸ ਆਸਟ੍ਰੇਲੀਆ ਆਈ ਅਤੇ ਮੈਂ ਸੋਚਿਆ ਹੁਣ ਮੈਂ ਕੀ ਕਰਾਂ, ਮੇਰੇ ਪ੍ਰੋਫੈਸ਼ਨਲ ਡ੍ਰੀਮਸ ਤਾਂ ਫੁਲਫਿਲ ਹੋ ਗਏ ਅਤੇ ਹੁਣ ਮੈਂ ਕੀ ਕਰਾਂ। ਅਤੇ ਆਈ ਜੁਆਇੰਟ ਰਿਲੇਸ਼ਨਸ਼ਿਪਸ ਆਸਟ੍ਰੇਲੀਆ। ਬਟ ਉਹਦੇ ਨਾਲ ਨਾਲ ਕੀ ਕਹਿੰਦੇ ਆ, ਆਈ ਰਿਮੈਂਬਰ ਸਮਰੀ ਫਰੋਮ ਦੀ ਇੰਡੀਅਨ ਕੌਂਸਲੇਟ ਨੇ ਮੈਨੂੰ ਕਿਹਾ, ਮੁਕਤੇਸ਼ ਇੱਥੇ ਇੰਡੀਅਨ ਕਮਿਊਨਿਟੀ ਲਈ ਬਹੁਤ ਜ਼ਰੂਰੀ ਸਰਵਿਸਿਜ਼ ਹੈਗੀਆਂ, ਕਿਉਂਕਿ ਇਹਨਾਂ ਨੂੰ ਕਈ ਵਾਰੀ ਖਾਸ ਕਰ ਜਿਹੜੇ ਨਏ ਕੀ ਕਹਿੰਦੇ ਆ ਪਰਿਵਾਰ ਆਉਂਦੇ, ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਕਦੀ ਕੋਈ ਤਕਲੀਫ 'ਚ ਹੋਣ ਜਾਂ ਕੋਈ ਫੈਮਿਲੀ ਦਾ ਇਸ਼ੂ ਹੋਵੇ, ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਕਿੱਥੇ ਜਾਈਏ। ਕਈ ਵਾਰੀ ਉਹ ਭਟਕਦੇ ਰਹਿੰਦੇ ਆ ਕਈ ਸਰਵਿਸ 'ਚ ਐਂਡ ਇਹੀ ਮੇਰਾ ਅੰਦਾਜ਼ਾ ਹੋਇਆ ਜਦੋਂ ਮੈਂ ਕੀ ਕਹਿੰਦੇ ਆ। ਸੋ ਇੰਡੀਅਨ ਫੈਮਿਲੀ ਰਿਲੇਸ਼ਨਸ਼ਿਪ ਸਰਵਿਸਿਜ਼ ਮੈਂ ਸ਼ੁਰੂ ਕੀਤੀ ਸੀਗੀ, ਕਾਫੀ ਸਾਲ ਹੋ ਗਏ ਆ, ਬਟ ਮੈਂ ਉਹਨੂੰ ਕਦੀ ਮਾਰਕੀਟ ਨਹੀਂ ਕੀਤਾ। ਇਟ ਇਜ਼ ਆਲ ਵਰਡ ਆਫ ਮਾਊਥ। ਅਤੇ ਉਹਦੇ 'ਚ ਅੱਜ ਕੱਲ੍ਹ ਫੋਰ ਦਾ ਪਾਸਟ ਸੇ 10 ਸਾਲਾਂ 'ਚ ਕੀ ਕਹਿੰਦੇ ਮੈਂ ਦੇਖਿਆ ਕਿ ਜਿਹੜੀ 'ਚ ਵਿਕਟੋਰੀਆ 'ਚ ਵਿੱਚ ਜਿਹੜੀ ਕੀ ਕਹਿੰਦੇ ਇੰਡੀਅਨ ਕਮਿਊਨਿਟੀ ਰਹਿੰਦੀ ਹੈ, ਉਹਨਾਂ ਦੀ ਜਾਣਕਾਰੀ ਬੜੀ ਘੱਟ ਹੈਗੀ ਹੈ, ਜਾਂ ਕਈਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕੀ ਕਰੀਏ। ਜਦੋਂ ਕੀ ਕਹਿੰਦੇ ਆ ਕਈ ਵਾਰੀ ਸ਼ਾਦੀ ਇਹੋ ਜਿਹੀ ਹੁੰਦੀ ਹੈ ਜਿਹੜੀ ਕਿ ਨਹੀਂ ਚੱਲ ਸਕਦੀ ਅਤੇ ਉਹ ਟੁੱਟ ਜਾਂਦੀ ਹੈ। ਕਈ ਰੀਜ਼ਨਸ ਹੁੰਦੇ ਆ ਕੋਈ ਨਹੀਂ ਚਾਹੁੰਦਾ ਕਿ ਅਸੀਂ ਸ਼ਾਦੀ ਕਰੀਏ ਅਤੇ ਕੀ ਕਹਿੰਦੇ ਆ ਸਾਡੀ ਸ਼ਾਦੀ ਟੁੱਟੇ, ਬਟ ਜੇ ਹੋ ਜਾਂਦੀ ਹੈ ਅਤੇ ਸੈਪਰੇਸ਼ਨ ਤੋਂ ਬਾਅਦ ਅਸੀਂ ਕੀ ਕਰੀਏ। ਸਭ ਤੋਂ ਪਹਿਲਾਂ ਉਹਨਾਂ ਦਾ ਨਾ ਖਿਆਲ ਜਾਂਦਾ ਕਿ ਅਸੀਂ ਲੋਅਰ ਕੋਲ ਚੱਲਦੇ ਹਾਂ, ਠੀਕ ਹੈ, ਕਿਉਂਕਿ ਇਹੀਓ ਜਾਣਦੇ ਆ ਹਿੰਦੁਸਤਾਨ 'ਚ ਜਾਂ ਇੰਡੀਆ 'ਚ ਇਹੀਓ ਹੁੰਦਾ। ਬਟ ਫਿਰ ਨਾ ਲੋਇਰ ਨੂੰ ਉਹਨਾਂ ਦੀ ਗੱਲ ਸੁਣ ਕੇ ਕਹਿੰਦੇ ਆ ਕਿ ਦੇਖੋ 2008 'ਚ ਨਾ ਇੱਥੇ ਸਿਸਟਮ ਬਦਲ ਗਿਆ ਸੀਗਾ, ਹੁਣ ਕੀ ਕਹਿੰਦੇ ਸਰਕਾਰ ਚਾਹੁੰਦੀ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਜਿਵੇਂ ਤੁਸੀਂ ਕਿਹਾ ਕਿ ਬਿਫੋਰ ਲੀਗਲ ਸਿਸਟਮ ਤੋਂ ਜਾਣ ਤੋਂ ਪਹਿਲਾਂ ਇੱਥੇ ਵੀ ਸਰਵਿਸਿਜ਼ ਹੈਗੀਆਂ, ਉਹ ਹੈਗਾ ਫੈਮਿਲੀ ਲੋ ਮੀਡੀਏਟਰ। ਸੋ ਦੇਖੋ ਜਦੋਂ ਸੈਪਰੇਸ਼ਨ ਹੁੰਦੀ ਹੈ ਬੜੀ ਸਟ੍ਰੈਸਫੁਲ ਹੁੰਦੀ ਹੈ, ਮਾਨਸਿਕ 'ਤੇ ਬਹੁਤ ਜ਼ੋਰ ਪੈਂਦਾ ਹੈ ਅਤੇ ਕੀ ਕਹਿੰਦੇ ਆ ਫਾਈਨੈਂਸਿਸ ਦੇ ਉੱਤੇ ਵੀ ਬੜਾ ਜ਼ੋਰ ਪੈਂਦਾ। ਫੈਮਿਲੀ ਡਿਸਪਿਊਟ ਰੈਜ਼ੋਲੂਸ਼ਨ ਜਿਹਨੂੰ ਕਹਿੰਦੇ ਆ FTR, ਜਦੋਂ ਇੱਕ ਪਾਰਟੀ ਚਾਹੇ ਉਹ ਪਾਰਟੀ ਮਰਦ ਹੋਵੇ ਜਾਂ ਔਰਤ ਹੋਵੇ, ਇੱਕ ਪਾਰਟੀ ਜਦੋਂ ਆਉਂਦੀ ਹੈ ਮੀਡੀਏਟਰ ਕੋਲ ਅਤੇ ਮੀਡੀਏਟਰ ਉਹਦੇ ਨਾਲ ਗੱਲਬਾਤ ਕਰਦਾ ਫੋਰ ਅਬਾਊਟ ਐਨ ਆਰ। ਜਿਹੜੀ ਪ੍ਰਾਈਵੇਟ ਸਰਵਿਸ ਹੈਗੀ ਹੈ ਉਹ ਫਰੀ ਨਹੀਂ ਹੈਗੀ, ਸਾਰਿਆਂ ਨੂੰ ਆਪਣੀ ਆਪਣੀ ਫੀਸ ਦੇਣੀ ਪੈਂਦੀ ਹੈ, ਠੀਕ ਹੈ। ਬਟ ਇਹਦੇ ਫਾਇਦੇ ਇਹ ਹੈਗੇ ਆ ਦੈਟ ਇਟ ਇਜ਼ ਕੋਸਟ ਇਫੈਕਟਿਵ, ਰਾਈਟ, ਜ਼ਿਆਦਾ ਪੈਸੇ ਨਹੀਂ ਲੱਗਦੇ ਇਹਦੇ 'ਤੇ। ਅਤੇ ਮੀਡੀਏਟਰ ਇੱਕ ਬੰਦੇ ਨਾਲ ਪਹਿਲਾਂ ਗੱਲ ਕਰਦਾ, ਫਿਰ ਉਹ ਤੋਂ ਬਾਅਦ ਚਿੱਠੀ ਲਿਖਦਾ ਦੂਜੀ ਪਾਰਟੀ ਨੂੰ, ਦੂਜੀ ਪਾਰਟੀ ਨੂੰ ਇਨਵਾਈਟ ਕਰਦਾ ਕਿ ਤੁਸੀਂ ਆਉਣਾ ਚਾਹੁੰਦੇ ਹੋ ਪੇਰੈਂਟਿੰਗ ਪਲਾਨ, ਪੇਰੈਂਟਿੰਗ ਅਗਰੀਮੈਂਟ ਜਾਂ ਆਪਣੇ ਫਾਈਨੈਂਸ਼ੀਅਲ ਪ੍ਰੋਪਰਟੀ ਸੈਟਲਮੈਂਟ ਕਰਨ ਲਈ। ਦੂਜੀ ਪਾਰਟੀ ਦਾ ਡਿਸੀਜਨ ਹੁੰਦਾ ਕਿ ਉਹ ਆਉਣਾ ਚਾਹੁੰਦਾ ਜਾਂ ਨਹੀਂ ਆਉਣਾ ਚਾਹੁੰਦਾ, ਰਾਈਟ। ਬਟ ਜੇ ਉਹ ਨਹੀਂ ਆਉਣਾ ਚਾਹੁੰਦਾ ਫਿਰ ਉਹ ਤੋਂ ਜੇ ਉਹ ਨਹੀਂ ਆਉਣਾ ਚਾਹੁੰਦਾ ਖਾਸ ਕਰ ਪੇਰੈਂਟਿੰਗ ਅਗਰੀਮੈਂਟ ਜਾਂ ਪੇਰੈਂਟਿੰਗ ਪਲਾਨ ਲਈ ਉਹ ਨਹੀਂ ਆਉਣਾ ਚਾਹੁੰਦਾ, ਫਿਰ ਮੀਡੀਏਟਰ ਸਰਟੀਫਿਕੇਟ ਇਸ਼ੂ ਕਰਦਾ ਪਹਿਲੀ ਪਾਰਟੀ। ਸਰਟੀਫਿਕੇਟ ਦੇ ਨਾਲ ਉਹ ਬੰਦਾ ਜਾ ਸਕਦਾ ਲੋਇਰ ਕੋਲ ਅਤੇ ਲੋਇਰ ਉਹਦਾ ਮਾਮਲਾ ਕੋਰਟ 'ਚ ਲਿਜਾ ਸਕਦਾ, ਠੀਕ ਹੈ। ਬਟ ਇਹ ਸਾਰਾ ਪ੍ਰੋਸੈਸ ਜਦੋਂ ਐਕਸਪਲੇਨ ਕਰਨੇ ਆ ਤਾਂ ਉਹਦੇ 'ਚ ਸਵਾਲ ਇਹ ਆ ਜਾਂਦਾ, ਅਸੀਂ ਤਾਂ ਸੈਪਰੇਟ ਹੋਏ, ਸਾਡੇ ਨਾਲ ਵਾਇਲੈਂਸ ਹੋਇਆ, ਯੈਸ, ਜੋ ਕਿ ਆਮ ਤੌਰ 'ਤੇ ਹੁੰਦਾ, ਵਾਇਲੈਂਸ ਹੋਇਆ ਮਾਨਸਿਕ, ਫਾਈਨੈਂਸ਼ੀਅਲ, ਸੋਸ਼ਲ ਐਂਡ ਮਾਰ ਕੁਟਾਈ ਕਈ ਵਾਰੀ ਹੁੰਦੀ ਹੈ, ਅਤੇ ਇੰਟਰਵੈਂਸ਼ਨ ਆਰਡਰ ਨਿਕਲਦਾ। ਸਾਡੇ ਕੋਲ ਇੰਟਰਵੈਂਸ਼ਨ ਆਰਡਰ ਹੈਗਾ ਅਤੇ ਅਸੀਂ ਮੀਡੀਏਟਰ ਨਹੀਂ ਕਰਾਂਗੇ ਕਿਉਂਕਿ ਅਸੀਂ ਸੇਫ ਨਹੀਂ ਹੈਗੇ ਅਤੇ ਸਾਡੇ ਬੱਚੇ ਵੀ ਸੇਫ ਨਹੀਂ ਹੈਗੇ। ਅਤੇ ਮੀਡੀਏਟਰ ਜਿਹੜਾ ਹੁੰਦਾ ਉਹ ਕਹਿੰਦਾ ਕਿ ਸਾਨੂੰ ਇੰਟਰਵੈਂਸ਼ਨ ਆਰਡਰ ਦੀ ਕਾਪੀ ਭੇਜੋ। ਕਾਪੀ ਦੇ ਉੱਤੇ ਨੋਰਮਲੀ ਸੈਕਸ਼ਨ 9 'ਤੇ ਲਿਖਿਆ ਹੁੰਦਾ ਕਿ ਉਹ ਮੀਡੀਏਸ਼ਨ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ। ਸਿਰਫ ਜਦੋਂ ਉਹ ਕਰ ਸਕਦੇ ਆ ਤਦ ਹੀ ਮੀਡੀਏਟਰ ਦੂਜੀ ਪਾਰਟੀ ਨੂੰ ਇਨਵੀਟੇਸ਼ਨ ਭੇਜਦਾ, ਉਹ ਤੋਂ ਪਹਿਲਾਂ ਇਨਵੀਟੇਸ਼ਨ ਨਹੀਂ ਭੇਜ ਸਕਦਾ। ਪਰ ਜਿਹੜੀ ਪਹਿਲੀ ਪਾਰਟੀ ਆਉਂਦੀ ਹੈ ਉਹਦੇ ਨਾਲ ਉਹਨੂੰ ਗੱਲਬਾਤ ਕਰਨੀ ਪੈਂਦੀ ਹੈ ਫੋਰ ਅਬਾਊਟ ਐਨ ਆਰ, ਮਿਨੀਮਮ ਐਨ ਆਰ। ਜੇ ਇੰਟਰਵੈਂਸ਼ਨ ਆਰਡਰ ਪਰਮਿਸ਼ਨ ਦਿੰਦਾ ਮੀਡੀਏਸ਼ਨ ਕਰਨ ਲਈ ਤਦ ਹੀ ਉਹ ਦੂਜੀ ਪਾਰਟੀ ਨੂੰ ਇਨਵਾਈਟ ਕਰਦਾ। ਇਹ ਜਿਹੜਾ ਪ੍ਰੋਸੈਸ ਹੈਗਾ ਮੀਡੀਏਸ਼ਨ ਦਾ ਪ੍ਰੋਸੈਸ ਹੈਗਾ ਬਿਲਕੁਲ ਕੌਨਫੀਡੈਂਸ਼ੀਅਲ ਹੈਗਾ, ਰਿਕਾਰਡ ਨਹੀਂ ਹੁੰਦਾ, ਵੋਲੰਟਰੀ ਹੈਗਾ, ਇਸ 'ਚ ਜ਼ਿਆਦਾ ਖਰਚਾ ਨਹੀਂ ਹੁੰਦਾ। ਜੋ ਮੀਡੀਏਟਰ ਹੁੰਦਾ ਉਹ ਕਿਸੇ ਪਾਰਟੀ ਦਾ ਪੱਖ ਨਹੀਂ ਲੈਂਦਾ, ਉਹ ਸਿਰਫ ਪ੍ਰੋਸੈਸ ਦੀ ਸਾਈਡ 'ਤੇ ਹੁੰਦਾ ਅਤੇ ਉਹਦੀ ਪ੍ਰਾਇਰਿਟੀ ਹੁੰਦੀ ਹੈ ਕਿ ਬੱਚੇ ਅਤੇ ਹਰ ਇੱਕ ਇਨਸਾਨ, ਚਾਹੇ ਉਹ ਮਰਦ ਹੋਵੇ ਚਾਹੇ ਔਰਤ ਹੋਵੇ, ਸਾਰੇ ਸੇਫ ਰਹਿਣ। ਜੇ ਇੱਕ ਪਾਰਟੀ ਨੇ ਕਹਿਤਾ ਕਿ ਮੈਂ ਸੇਫ ਨਹੀਂ ਫੀਲ ਕਰਦੀ ਜਾਂ ਕਰਦਾ ਜਾਂ ਮੇਰੇ ਬੱਚੇ ਸੇਫ ਨਹੀਂ ਹੈਗੇ, ਫਿਰ ਮੀਡੀਏਟਰ ਉਸੇ ਵੇਲੇ ਰੋਕ ਦਿੰਦਾ, ਪ੍ਰੋਸੈਸ ਅੱਗੇ ਨਹੀਂ ਜਾਂਦੀ ਅਤੇ ਸਰਟੀਫਿਕੇਟ ਉਹਨੂੰ ਇਸ਼ੂ ਕਰਨਾ ਹੀ ਪੈਂਦਾ। ਦੈਟ ਇਜ਼ ਕੰਪਲਸਰੀ ਫੋਰ ਦਾ ਮੀਡੀਏਟਰ ਟੂ ਇਸ਼ੂ ਦਾ ਸਰਟੀਫਿਕੇਟ, ਖਾਸ ਕਰ ਜਿੱਥੇ ਬੱਚਿਆਂ ਦਾ ਮਾਮਲਾ ਹੁੰਦਾ। ਜਿਹੜਾ ਪ੍ਰੋਪਰਟੀ ਅਤੇ ਫਾਈਨੈਂਸ਼ੀਅਲ ਮਾਮਲਾ ਹੁੰਦਾ ਉਹ ਤੁਸੀਂ ਸਿੱਧਾ ਲੋਇਰ ਕੋਲ ਲਿਜਾ ਸਕਦੇ, ਕਿਉਂਕਿ ਆਸਟ੍ਰੇਲੀਅਨ ਦੀ ਸਰਕਾਰ ਕਹਿੰਦੀ ਹੈ ਕਿ ਦੇਖੋ ਬੱਚਿਆਂ ਦਾ ਜਿਹੜਾ ਮਾਮਲਾ ਹੁੰਦਾ ਨਾ, ਇੱਕ ਵਾਰੀ ਬੱਚਿਆਂ ਦੇ ਉੱਤੇ ਜ਼ਿਆਦਾ ਅਸਰ ਨਹੀਂ ਹੋਣਾ ਚਾਹੀਦਾ। ਫੈਮਿਲੀ ਵਾਇਲੈਂਸ ਦੀ ਇਨਵਾਇਰਮੈਂਟ 'ਚੋਂ ਜਿਹੜੇ ਬੱਚੇ ਨਿਕਲਦੇ ਆ ਉਹਨਾਂ ਦੇ ਉੱਤੇ ਅਸਰ ਤਾਂ ਹੁੰਦਾ ਹੀ ਹੁੰਦਾ, ਬਿਲਕੁਲ ਹੁੰਦਾ। ਕਈ ਬੱਚੇ ਚੁੱਪ ਹੋ ਜਾਂਦੇ ਆ, ਜੇ ਸਾਡੇ ਵੱਡੇ ਇਨਸਾਨਾਂ ਉੱਤੇ ਇੰਨਾ ਅਸਰ ਹੁੰਦਾ, ਸਮਝੋ ਕਿ ਬੱਚਿਆਂ ਉੱਤੇ ਕਿੰਨਾ ਅਸਰ ਹੁੰਦਾ ਹੋਏਗਾ। ਉਹਨਾਂ ਲਈ ਕਿੰਨਾ ਮੁਸ਼ਕਲ ਹੈਗਾ ਦੇਖਣ ਕਿ ਮਾਂ ਬਾਪ ਆਪਸ 'ਚ ਲੜ ਰਹੇ ਆ ਜਾਂ ਇੱਕ ਦੂਜੇ ਨਾਲ ਉੱਚੀ ਉੱਚੀ ਗੱਲ ਕਰ ਰਹੇ ਆ ਜਾਂ ਮਾਰ ਕੁਟਾਈ ਹੋ ਰਹੀ ਹੈ, ਬੱਚੇ ਤਾਂ ਸਹਿਮ ਜਾਂਦੇ ਆ, ਹੈ ਨਾ, ਕਈ ਬੋਲਦੇ ਵੀ ਨਹੀਂ ਹੈਗੇ। ਤੋ ਕਿ ਅਸੀਂ ਇਹ ਇੱਕ ਬੜਾ ਪ੍ਰਸ਼ਨ ਹੁੰਦਾ ਅਸੀਂ ਪੇਰੈਂਟਸ ਨੂੰ ਪੁੱਛਦੇ ਹਾਂ, ਅੱਛਾ ਤੁਹਾਡਾ ਕੀ ਖਿਆਲ ਹੈ ਬੱਚਿਆਂ ਦੇ ਬਾਰੇ ਅਤੇ ਉਹਨਾਂ ਉੱਤੇ ਕੀ ਅਸਰ ਹੁੰਦਾ? ਕੀ ਕਹਿਣਗੇ ਜੀ ਬੱਚੇ ਬੜੇ ਛੋਟੇ ਆ ਜੀ, ਉਹਨਾਂ ਨੂੰ ਤਾਂ ਕੋਈ ਪਤਾ ਨਹੀਂ, ਉਹ ਤਾਂ ਆਪਣੇ ਕਮਰੇ 'ਚ ਸੁੱਤੇ ਹੋਏ ਸੀਗੇ ਅਤੇ ਉਹਨਾਂ ਨੂੰ ਨਾ ਕੋਈ ਪਤਾ ਨਹੀਂ ਹੈਗਾ, ਉਹਨਾਂ ਨੂੰ ਕੀ ਸਮਝ ਹੈਗੀ? ਬਟ ਉਹ ਤਾਂ ਸਾਨੂੰ ਪਤਾ ਨਾ ਕਿ ਹਰ ਇੱਕ ਬੱਚੇ ਉੱਤੇ ਅਸਰ ਹੁੰਦਾ। ਤੋ ਦੈਟ ਇਜ਼ ਵਾਈ ਅਤੇ ਜੇ ਅਸੀਂ ਲੋਇਰ ਕੋਲ ਜਾਂਦੇ ਹਾਂ, ਜਿਹੜਾ ਕਿ ਜਾਣਾ ਜ਼ਰੂਰੀ ਹੁੰਦਾ, ਜੇ ਮੀਡੀਏਸ਼ਨ 'ਚ ਤੁਹਾਡੀ ਨੈਗੋਸੀਏਸ਼ਨ ਨਹੀਂ ਹੋਈ, ਐਗਰੀਮੈਂਟ ਨਹੀਂ ਹੋਈ, ਰਾਈਟ, ਫਿਰ ਤਾਂ ਤੁਹਾਨੂੰ ਸਰਟੀਫਿਕੇਟ ਲੈ ਕੇ ਫਿਰ ਤੁਹਾਨੂੰ ਲੋਇਰ ਕੋਲ ਜਾਣਾ ਹੀ ਪੈਂਦਾ, ਠੀਕ ਹੈ। ਬਟ ਉਹਦੇ 'ਚ ਬੜਾ ਥੋੜ੍ਹਾ ਨਾਲ ਲੰਬਾ ਪ੍ਰੋਸੈਸ ਹੁੰਦਾ, ਕੋਰਟ ਦਾ ਵੀ ਬੜਾ ਲੰਬਾ ਪ੍ਰੋਸੈਸ ਹੁੰਦਾ, ਪੈਸੇ ਤਾਂ ਲੱਗਦੇ ਹੀ ਲੱਗਦੇ ਹੈ, ਬਟ ਬੱਚਿਆਂ ਦੇ ਉੱਤੇ ਵੀ ਅਸਰ ਹੁੰਦਾ, ਕਪਲ ਦੇ ਉੱਤੇ ਵੀ ਅਸਰ ਹੁੰਦਾ, ਬਟ ਕਈ ਵਾਰੀ ਜ਼ਰੂਰੀ ਹੁੰਦਾ ਕਿਉਂਕਿ ਮੀਡੀਏਸ਼ਨ 'ਚ ਤੁਹਾਡੀ ਸੈਟਲਮੈਂਟ ਨਹੀਂ ਹੋਈ। ਹਾਂਜੀ
3: ਜੀ, ਮੁਕਤੇਸ਼ ਜੀ, ਜਿਵੇਂ ਤੁਸੀਂ ਦੱਸਿਆ ਕਿ 16 ਸਾਲ ਤੋਂ ਤੁਸੀਂ ਇਸ ਕਿੱਤੇ 'ਚ ਹੋ, ਅਤੇ ਹੁਣ ਤੱਕ ਕਿੰਨੇ ਕੁ ਭਾਰਤੀ ਪਰਿਵਾਰਾਂ ਨਾਲ ਵਾਹ ਵਾਸਤਾ ਪੈ ਚੁੱਕਾ ਹੈ? ਮੇਰੇ ਸਵਾਲ ਦਾ ਮਕਸਦ ਸਟੈਟਿਸਟਿਕਸ ਜਾਣਨਾ ਹੈ।
4: ਪਿਛਲੇ ਜੇ ਮੈਂ 5 ਸਾਲ 'ਚ ਗੱਲ ਕਰਾਂ, ਕਿਉਂਕਿ ਮੈਂ ਕੀ ਕਹਿੰਦੇ ਇਹ ਜਿਹੜਾ ਕੰਮ ਹੈਗਾ, ਜਿਹੜਾ ਇੰਡੀਅਨ ਕਮਿਊਨਿਟੀ ਦਾ ਲਈ ਕੰਮ ਹੈਗਾ, ਉਹ ਮੇਰਾ ਪ੍ਰਾਈਵੇਟ ਕੰਮ ਹੈਗਾ। ਸਾਡੀ ਕੀ ਕਹਿੰਦੇ ਹੈ, ਸਾਡੇ ਯੂ ਨੋ ਜਿਹੜੀ ਗਵਰਨਮੈਂਟ ਦੀ ਔਰਗਨਾਈਜੇਸ਼ਨ ਹੈਗੀ ਹੈ, ਉੱਥੇ ਵੀ ਆਉਂਦੇ ਆ ਕਈ ਲੋਕ, ਬਟ ਉਹਦੇ 'ਚ ਫਿਰ ਕੀ ਕਹਿੰਦੇ ਆ, ਕੋਈ ਵੀ ਪ੍ਰੈਕਟੀਸ਼ਨਰ ਮਿਲ ਸਕਦਾ ਹੈ। ਬਟ ਆਮ ਤੌਰ ਜੋ ਮੇਰਾ ਕੀ ਕਹਿੰਦੇ ਆ ਕੰਮ ਜਿਹੜਾ ਹੈਗਾ ਪੰਜਾਬੀ ਕਮਿਊਨਿਟੀ ਜਾਂ ਇੰਡੀਅਨ ਕਮਿਊਨਿਟੀ ਦੇ ਨਾਲ, ਉਹ ਪ੍ਰਾਈਵੇਟ ਵਰਕ ਹੈਗਾ। ਸਮਝੋ ਜੇ ਤੁਸੀਂ ਬੋਲੋ ਕਿ ਯੂ ਨੋ ਤੁਸੀਂ ਪੁੱਛ ਰਹੇ ਹੋ ਕਿ ਇਹਦਾ ਸਕਸੈਸ ਰੇਟ ਕੀ ਹੈਗਾ, ਸੁਮੀਤ ਜੀ, ਸਕਸੈਸ ਰੇਟ ਡਿਪੈਂਡ ਕਰਦਾ ਹੈ ਦੋ ਇਨਸਾਨਾਂ ਉੱਤੇ, ਉਹਦੇ ਉੱਤੇ, ਉਹਨਾਂ ਦੇ ਦੋਨਾਂ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਕੀ ਕਹਿੰਦੇ ਆ ਆਪਸ 'ਚ ਕਿੰਝ ਨੈਗੋਸ਼ੀਏਟ ਕਰਦੇ ਆ। ਕਿਉਂਕਿ ਇੱਥੋਂ ਦਾ ਇੱਕ ਫੈਮਿਲੀ ਲਾਅ ਜਿਹੜਾ ਹੈਗਾ ਉਹ ਕਹਿੰਦਾ ਹੈਗਾ, ਜੋ ਫੈਮਿਲੀ ਲਾਅ ਕਹਿੰਦਾ ਹੈਗਾ ਕਿ ਦੋਨੋਂ ਪੇਰੈਂਟਸ ਦਾ ਹੱਕ ਬਣਦਾ ਹੈ ਬੱਚੇ ਦੇ ਉੱਤੇ ਦੇਖਣ ਲਈ, ਹੈ ਨਾ। ਬਟ ਓਬਵੀਅਸਲੀ ਇਹਦੇ 'ਚ ਬੱਚੇ ਦੀ ਅਤੇ ਇਨਸਾਨਾਂ ਦੀ ਸੇਫਟੀ ਦਾ ਕੰਪਰੋਮਾਈਜ਼ ਨਹੀਂ ਹੋ ਸਕਦਾ, ਠੀਕ ਹੈ। ਬਟ ਹੱਕ ਤਾਂ ਬਣਦਾ ਹੈ ਕਿ ਯੂ ਨੋ ਫਾਦਰ ਵੀ ਬੱਚੇ ਨੂੰ ਦੇਖੇ ਅਤੇ ਮਦਰ ਵੀ ਬੱਚਿਆਂ ਨੂੰ ਵੀ ਦੇਖੇ। ਇਟ ਡਿਪੈਂਡਸ ਕਿ ਦੋਨੋਂ ਜਣੇ ਆਪਸ 'ਚ ਕਿੰਝ ਨੈਗੋਸ਼ੀਏਟ ਕਰਦੇ ਹੈ ਕਿ ਕੌਣ ਬੱਚੇ ਨੂੰ ਕਦੋਂ ਦੇਖੇ। ਹੁਣ ਜ਼ਰੂਰੀ ਜਿਹੜਾ ਕੀ ਕਹਿੰਦੇ ਹੈ, ਜਿਹੜਾ ਪੇਰੈਂਟਿੰਗ ਪਲਾਨ ਅਤੇ ਪੇਰੈਂਟਿੰਗ ਐਗਰੀਮੈਂਟ ਹੁੰਦੀ ਹੈ, ਉਹਦੇ 'ਚ ਸਿਰਫ ਇਹ ਨਹੀਂ ਹੈਗਾ ਕਿ ਮੈਂ ਬੱਚੇ ਨੂੰ ਇਸ ਦਿਨ ਦੇਖਣਾ ਅਤੇ ਬੱਚੇ ਮੇਰੇ ਕੋਲ ਰਹਿਣ। ਦੈਟ ਇਜ਼ ਨੋਟ ਦ ਕੰਪਲੀਟ ਥਿੰਗ। ਉਹਦੇ 'ਚ ਇਟਸ ਅ ਵੈਰੀ ਲੌਂਗ ਏਜੰਡਾ ਹੁੰਦਾ ਹੈ। ਅਸੀਂ ਕੀ ਕਹਿੰਦੇ ਆ, ਜੋ ਕੋਂਟੈਕਟ ਹੁੰਦਾ ਹੈ, ਕੋਂਟੈਕਟ ਪੇਰੈਂਟਸ ਦੇ ਨਾਲ ਜਿਹੜਾ ਹੁੰਦਾ, ਉਹ ਅਸੀਂ ਫੋਰਟਨਾਈਟਲੀ ਬੇਸਿਸ ਉੱਤੇ ਦੇਖਦੇ ਹਾਂ। ਹੁਣ ਮੈਂ ਐਗਜ਼ਾਮਪਲ ਦੇ ਰਹੀ ਹਾਂ, ਮੈਂ ਇਹ ਨਹੀਂ ਕਹਿ ਰਹੀ ਕਿ ਇਹ ਹੁੰਦਾ, ਬਟ ਐਗਜ਼ਾਮਪਲ ਦੇ ਰਹੀ ਹਾਂ। ਕਈ ਵਾਰੀ ਯੂ ਨੋ ਕਿ ਇੱਕ ਪੇਰੈਂਟ ਕਹੇਗਾ ਕਿ ਮੈਂ ਬੱਚੇ ਨੂੰ ਦੇਖਣਾ ਚਾਹੁੰਦਾ ਯੂ ਨੋ ਥਰਸਡੇ ਨੂੰ ਸਕੂਲ ਤੋਂ ਬਾਅਦ ਉੱਥੋਂ ਲੈ ਕੇ, ਅਤੇ ਮੈਂ ਮੰਡੇ ਨੂੰ ਬੱਚੇ ਨੂੰ ਨਾ ਸਕੂਲ ਛੱਡ ਆਵਾਂਗਾ, ਅਤੇ ਹਰ ਅਲਟਰਨੇਟਿਵ ਵੀਕਐਂਡ ਨੂੰ ਮੈਂ ਇਹ ਸਿਸਟਮ ਚਾਹੁੰਦੀ ਹਾਂ। ਯੂ ਨੋ ਦੈਟ ਇਜ਼ ਵਟ ਦ ਪੇਰੈਂਟ ਵਿਲ ਸੇ। ਉਹ ਤੋਂ ਬਾਅਦ ਬੱਚੇ ਦੇ ਬਰਥਡੇ ਵਾਲੇ ਦਿਨ ਕਿੰਝ ਦੇਖਣਗੇ, ਮਾਂ ਪਿਓ ਦੇ ਬਰਥਡੇਜ਼, ਯੂ ਨੋ ਮਦਰਸ ਡੇ, ਫਾਦਰਸ ਡੇ, ਕਈ ਵਾਰੀ ਦਾਦੀ ਹੁੰਦੀ ਹੈ, ਨਾਨੀ ਹੁੰਦੀ ਹੈ, ਸਿਗਨੀਫਿਕੈਂਟ ਫੈਮਿਲੀ ਮੈਂਬਰਸ ਹੁੰਦੇ ਹੈ, ਉਹਦੇ ਨਾਲ ਕਿਹੋ ਜਿਹਾ ਕੋਂਟੈਕਟ ਹੋਏਗਾ। ਯੂ ਨੋ ਦਿਵਾਲੀ ਹੁੰਦੀ ਹੈ, ਗੁਰਪੁਰਬ ਹੁੰਦੀ ਹੈ, ਸਕੂਲ ਦਾ ਫੈਸਲਾ ਕਿੰਝ ਕਰਨਗੇ। ਸੈਪਰੇਸ਼ਨ ਤੋਂ ਬਾਅਦ ਵੀ ਪੇਰੈਂਟਸ ਨੂੰ ਆਪਸ 'ਚ ਸਲਾਹ ਕਰਕੇ ਬੱਚੇ ਦਾ ਸਕੂਲ ਡਿਸਾਈਡ ਕਰਨਗੇ। ਬੱਚੇ ਦੀ ਕੋਈ ਮੈਡੀਕਲ ਪ੍ਰੋਸੀਜਰ ਹੋਣਗੀ, ਉਹ ਡਿਸਾਈਡ ਕਰਨਗੇ। ਬੱਚੇ ਦਾ ਖਰਚਾ ਕਿੰਝ ਹੁੰਦਾ, ਉਹ ਡਿਸਾਈਡ ਕਰਨਗੇ ਮੀਡੀਏਸ਼ਨ 'ਚ। ਇਹੀਓ ਸਾਰਾ ਕੁਛ ਤੁਸੀਂ ਕੀ ਕਹਿੰਦੇ ਕੋਰਟ 'ਚ ਵੀ ਕਰ ਸਕਦੇ ਹੋ, ਉਹਦੇ 'ਚ ਤੁਹਾਡੇ ਸਾਰੇ ਪੈਸੇ ਲੱਗਣਗੇ। ਲੋਇਰ ਦੇ ਨਾਲ ਵੀ ਕਰ ਸਕਦੇ ਹੋ, ਉਹਦੇ 'ਚ ਵੀ ਪੈਸੇ ਲੱਗਣਗੇ। ਮੀਡੀਏਟਰ ਨਾਲ ਵੀ ਕਰ ਸਕਦੇ ਹੋ, ਉਹਦੇ 'ਚ ਪੈਸੇ ਬੜੇ ਘੱਟ ਲੱਗਦੇ ਆ। ਜਾਂ ਤੁਸੀਂ ਦੋਨੋਂ ਆਪਸ 'ਚ ਸਲਾਹ ਬੈਠ ਕੇ ਇੱਕ ਕੌਫੀ ਦੇ ਕੱਪ ਦੇ ਉੱਤੇ ਤੁਸੀਂ ਦੋਨੋਂ ਆਪਸ 'ਚ ਸਲਾਹ ਕਰ ਲਓ, ਅਤੇ ਆਪਣਾ ਨਾ ਪਲਾਨ ਲਿਖ ਲਓ ਕਿ ਇਹ ਹੋਏਗਾ, ਇੰਜ ਕਰਾਂਗੇ, ਇੰਜ ਕਰਾਂਗੇ, ਅਤੇ ਤੁਸੀਂ ਦੋਨੋਂ ਸਾਈਨ ਕਰ ਲਓ। ਇੰਜ ਵੀ ਹੋ ਸਕਦਾ, ਉਹਦੇ 'ਚ ਤੁਹਾਡੇ ਕੱਪ ਕੌਫੀ ਦੇ ਪੈਸੇ ਲੱਗਣਗੇ
3: ਜੀ।
5: ਯੂ ਵਿਦ SBS ਰੇਡੀਓ।
2: ਸੋ ਇਹ ਗੱਲਬਾਤ ਕੱਲ੍ਹ ਦੇ ਦਿਨ ਵੀ ਸਾਡੇ ਲਾਈਵ ਰੇਡੀਓ ਪ੍ਰੋਗਰਾਮ ਦੇ ਵਿੱਚ ਇੱਦਾਂ ਹੀ ਜਾਰੀ ਰਹੇਗੀ। ਸੋ ਅਗਲਾ ਹਿੱਸਾ ਇਸ ਗੱਲਬਾਤ ਦਾ ਕੱਲ੍ਹ ਤੁਹਾਨੂੰ ਲਾਈਵ ਪ੍ਰੋਗਰਾਮ ਦੇ ਵਿੱਚ ਸੁਣਾਵਾਂਗੇ। ਹੁਣ ਸਮਾਂ ਹੋ ਚੁੱਕਾ ਇਜਾਜ਼ਤ ਲੈਣ ਦਾ, ਲੇਕਿਨ ਜਾਂਦੇ ਜਾਂਦੇ ਮੈਸੇਜਸ ਜੋ ਆਏ ਨੇ ਪੜ੍ਹ ਲੈਂਦੇ ਹਾਂ। ਸਿਮਰਨ ਜੀ ਕਹਿ ਰਹੇ ਨੇ, ਪੁਨੀਤ ਜੀ ਬਹੁਤ ਸੋਹਣੀ ਇੰਟਰਵਿਊ ਹੈ ਔਰ ਥੈਂਕਸ ਤੁਹਾਡਾ ਸਾਨੂੰ ਦੂਰ ਦੁਰੇਡੇ ਬੈਠੇ ਆਪਣੇ ਪੰਜਾਬੀਆਂ ਬਾਰੇ ਅਤੇ ਉਹਨਾਂ ਦੀ ਕੰਟਰੀਬਿਊਸ਼ਨ ਬਾਰੇ ਦੱਸਣ ਲਈ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਜਿਵੇਂ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ, ਸਾਰੀਆਂ ਇੰਟਰਵਿਊ ਤੁਸੀਂ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਅਤੇ ਜਾਂ ਫਿਰ SBS ਪੰਜਾਬੀ ਦੀ ਵੈਬਸਾਈਟ ਤੋਂ ਸੁਣ ਸਕਦੇ ਹੋ, ਸ਼ੇਅਰ ਵੀ ਕਰ ਸਕਦੇ ਹੋ ਅਤੇ ਡਾਊਨਲੋਡ ਵੀ ਕਰ ਸਕਦੇ ਹੋ, ਔਰ ਇਹ ਜਾ ਕੇ ਵੀ ਤੁਸੀਂ ਜ਼ਰੂਰ ਸੁਣਿਓ ਅਤੇ ਡਾਊਨਲੋਡ ਕਰਿਓ। ਔਰ ਕਹਿ ਰਹੇ ਨੇ IPL ਬਾਰੇ ਵੀ ਕੁਝ ਦੱਸੋ। IPL ਬਾਰੇ ਗੱਲਬਾਤ ਕਰ ਚੁੱਕੇ ਹਾਂ ਜੀ। ਸੋ ਵੀਕਐਂਡ ਦੇ ਉੱਤੇ ਉਮੀਦ ਸੀਗੀ ਪੰਜਾਬ ਦੀ ਟੀਮ ਇਸ ਵਾਰ ਤਾਂ ਰਾਇਲ ਚੈਲੇਂਜਰਸ ਬੈਂਗਲੌਰ ਨੂੰ ਇਹ ਵਾਲਾ ਮੈਚ ਹਰਾ ਦੇਵੇਗੀ ਅਤੇ ਕੁਆਲੀਫਿਕੇਸ਼ਨ ਦੇ ਨੇੜੇ ਪਹੁੰਚ ਜਾਏਗੀ, ਲੇਕਿਨ ਅਜਿਹਾ ਹੋਇਆ ਨਹੀਂ ਔਰ ਲਗਾਤਾਰ 6 ਮੈਚ ਸਾਡੀ ਟੀਮ ਹੈ ਜੋ ਹਾਰ ਗਈ ਸੀ। ਸੋ ਹੁਣ ਤਾਂ ਡਿਪੈਂਡ ਕਰਦਾ ਹੈ ਇਹਨਾਂ ਦੇ ਆਪਣੇ ਲਾਸਟ ਮੈਚ 'ਤੇ ਅਤੇ ਬਾਕੀ ਟੀਮਾਂ 'ਤੇ ਕੀ ਬਣੇਗਾ ਪੰਜਾਬ ਕਿੰਗਜ਼ ਦਾ। ਫਿਲਹਾਲ ਆਓ ਤੁਹਾਨੂੰ ਸੁਣਾਉਂਦੇ ਹਾਂ ਜੀ ਦਲਜੀਤ ਦਾ ਇਹ ਗਾਣਾ, ਜਾਂਦੇ ਜਾਂਦੇ ਕਰੋ ਇੰਜੋਏ, ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਹੁਣ ਮੈਂ ਤੁਹਾਨੂੰ ਮਿਲਾਂਗਾ ਪਰਸੋਂ ਯਾਨੀ ਵੀਰਵਾਰ ਦੀ ਸ਼ਾਮ ਦਿਓ ਮੈਨੂੰ ਯਾਨੀ ਪੁਨੀਤ ਢੀਂਗਰਾ ਨੂੰ ਇਜਾਜ਼ਤ।

0: ਮਹਾਨ ਅਧਿਆਪਕ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੇ ਨਿਵੇਕ .au/learn ਉੱਤੇ ਅਵਾਰਡ ਜੇਤੂ ਡਰਾਮੇ ਅੰਤਰਰਾਸ਼ਟਰੀ ਖੇਡਾਂ ਅਤੇ ਦਸਤਾਵੇਜ਼ੀਆਂ ਦੀ ਦੁਨੀਆ ਜੋ ਕਿ ਪ੍ਰੇਰਣਾ ਪ੍ਰਦਾਨ ਕਰਦੀਆਂ ਹਨ ਲੈ ਕੇ ਆਉਂਦਾ ਹੈ SBS ਵਰਲਡ ਆਫ ਡਿਫਰੈਂਸ ਚੈਨਲ 30 ਅਤੇ ਚੈਨਲ 31 ਉੱਤੇ SBS ਔਨ ਡਿਮਾਂਡ ਵਿੱਚ ਸੈਂਕੜੇ ਫਿਲਮਾਂ ਅਤੇ ਟੀਵੀ ਸ਼ੋ ਮੁਫਤ ਵਿੱਚ ਸਟ੍ਰੀਮ ਕਰਨ ਲਈ ਉਪਲਬਧ ਹਨ ਅੱਜ ਹੀ SBS ਔਨ ਡਿਮਾਂਡ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਉੱਤੇ ਜਾਓ
1: SBS South Asian plays hits like this SBS South Asian, your news from here and hits from home.
2: SBS South Asian brings you closer to South Asia. News in 10 languages, the SBS Spice podcast, and the hottest tracks on SBS South Asian radio. There is so much to explore. Check it out now on the SBS audio app or website.
0: ਅੰਤਰਰਾਸ਼ਟਰੀ ਡਾਕੂਮੈਂਟਰੀਆਂ ਤੋਂ ਕਲਾਸਿਕ ਕਲਟ ਫਿਲਮਾਂ ਤੱਕ ਵਿਸ਼ਵ ਪੱਧਰੀ ਨਾਟਕਾਂ ਤੋਂ ਮਜ਼ੇਦਾਰ ਕਾਮੇਡੀਜ਼ ਲਈ ਦੇਖੋ SBS ਵਾਈਸਲੈਂਡ ਚੈਨਲ 31 ਉੱਤੇ
3: Learn to speak English. Find videos, podcasts and advice to help you settle into daily life in Australia. Speak everyday Aussie with SBS Learn English.
0: ਸਵਾਦਲੇ ਖਾਣਿਆਂ ਬਾਰੇ ਜਾਣਕਾਰੀ ਅਤੇ ਸਥਾਨਕ ਤੇ ਅੰਤਰਰਾਸ਼ਟਰੀ ਖਾਣਿਆਂ ਦੇ ਪ੍ਰਸਿੱਧ ਨਾਮ ਦੇਖੋ SBS ਫੂਡ 24 ਘੰਟੇ ਕਿਸੇ ਵੀ ਸਮੇਂ ਚੈਨਲ 33 ਉੱਤੇ

SBS South Asian. Hey, yo.

natural

पुष्पा पुष्पा पुष्पा पुष्पा।

Here we go. Hit. After hit. After hit. This is SBS South Asian.

0: step a two. Dancing far and style.
1: Slow down, boys.